پلنٹی ویلی ایف ایم دی پنجابی سیوا لا کے میں بکی سنگھ حاضر ہاں پلنٹی ویلی ایف ایم 88.6 تہاڈا لوکل ریڈیو اسٹیشن گلاں چو گل ہر منگلوار شامی 6 to 8 بجے اسی پنجابی وچ تہاڈے نال سانجھ پاؤنے ہاں پلنٹی ویلی دیاں خوبصورت وادیاں دے وچ جے تسی کم تو گھر جا رہے ہو گھر تو اپنے سجنا متروں نوں ملن جا رہے ہو تے 88.6 ایف ایم تے ساڈے نال سانجھ پا سکدے ہو ਤੁਸੀਂ ਇਸ ਪ੍ਰੋਗਰਾਮ ਨੂੰ 88.6 FM ਤੇ ਸੁਣ ਸਕਦੇ ਹੋ ਨਾਲ ਹੀ ਆਨਲਾਈਨ pvfm.org.au ਤੇ ਇਸ ਦੀਆਂ ਪੋਡਕਾਸਟ ਸੁਣ ਕੇ ਸਾਡੇ ਨਾਲ ਸਾਂਝ ਪਾ ਸਕਦੇ ਹੋ ਗੱਲਾਂ ਜੋ ਅਸੀਂ ਪਰਿਵਾਰ 'ਚ ਬਹਿ ਕੇ ਕਰ ਸਕਦੇ ਹਾਂ ਗੱਲਾਂ ਜੋ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਗੱਲਾਂ ਜੋ ਸਾਡੇ ਜ਼ਿਹਨ ਵਿੱਚ ਨੇ ਗੱਲਾਂ ਸੋਹਣੇ ਦੇਸ਼ ਪੰਜਾਬ ਦੀਆਂ ਜਿਸ ਨੂੰ ਛੱਡ ਅਸੀਂ ਪਰਦੇਸੀ ਹੋਏ ਗੱਲਾਂ ਜੋ ਸਾਨੂੰ ਟੁੰਬਦੀਆਂ ਨੇ ਹਰ ਉਹ ਗੱਲ ਜੋ ਸਾਡੇ ਰੂਹਾਨੀ ਜੀਵਨ ਨੂੰ ਦਿਸ਼ਾ ਨਿਰਦੇਸ਼ ਕਰਦੀ ਏ ਉਸ ਦੀ ਸਾਂਝ ਪਾ ਕੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂ ਕਰਦੇ ਹਾਂ ਪਹਿਲਾ ਨਾਂ ਉਸ ਰੱਬ ਦਾ ਜਿਸ ਦਾ ਜੋੜ ਜਵਾਬ ਕੋਈ ਨਾ ਜਿਸ ਦੀਆਂ ਰਹਿਮਤਾਂ ਬਖਸ਼ਿਸ਼ਾਂ ਦਾ ਹਿਸਾਬ ਵੀ ਕੋਈ ਨਾ ਵੇਖਣ ਸੁਣਨ ਵਾਲਿਆਂ ਦੀ ਖੈਰ ਮੰਗਦਾ ਨਾਲੇ ਕਰਾਂ ਅਰਦਾਸ ਸਰਬਤ ਭਲੇ ਦੀ

Джоги андер джогија, поги андер погија. Шри Гуру Гранд Саб вече дарз е гурбани, туси суни. Зиндаги живон лаји раа баде сидде не, диша андер деш баде сидде де спаст де саф не. Аси жиддан де лука вече раванге, жиддан ди соч тарна аси ракханге, удан да сада живон хунда. ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ ਤੇਰਾ ਅੰਤ ਨਾ ਪਾਇਆ ਸੁਰਗ ਮਛ ਪਾਏ ਲੈ ਜੀਓ ਜ਼ਿੰਦਗੀ ਕਿੱਥੋਂ ਆਈ ਕਿੱਥੇ ਜਾਣਾ ਆ ਇਹਦਾ ਬੜਾ ਸਿੱਧਾ ਅਤੇ ਸਪਸ਼ਟ ਦਿਸ਼ਾ ਨਿਰਦੇਸ਼ ਸਾਨੂੰ ਮਿਲਿਆ ਆ ਇਸ ਜ਼ਿੰਦਗੀ ਦਾ ਅੰਤ ਨਾ ਕਿਸੇ ਪਾਇਆ ਨਾ ਕਿਸੇ ਪਾਉਣਾ ਆ ਦੁਨੀਆਂ ਦੇ ਵਿੱਚ ਜਿੰਨੀਆਂ ਮਰਜ਼ੀ ਭਟਕਣਾ ਹੋ ਜਾਣ ਜ਼ਿੰਦਗੀ ਜਿਉਣ ਦੀਆਂ ਵਪਾਰ ਨੂੰ ਤਰੱਕੀਆਂ ਕਰਨ ਦੀਆਂ ਕਿਤਾਬਾਂ ਸਾਨੂੰ ਬਹੁਤ ਨੇ ਪਰ ਜ਼ਿੰਦਗੀ ਦੇ ਅਸਲੀ ਮਤਲਬ ਸਮਝਣ ਦੇ ਲਈ ਸਾਨੂੰ ਅਜੇ ਵੀ ਜੋ ਸਾਡੇ ਬਾਬਿਆਂ ਨੇ ਨਿਰਦੇਸ਼ ਦਿੱਤੇ ਉਹੀ ਕੰਮ ਆਉਂਦੇ ਨੇ ਪਰ ਸਾਡੀ ਤਰਾਸਦੀ ਇਹ ਹੈ ਕਿ ਅਸੀਂ ਉਹਨਾਂ ਨਿਰਦੇਸ਼ਾਂ ਨੂੰ ਅੱਖਾਂ ਪਰੋਖੇ ਕਰਕੇ ਜ਼ਿੰਦਗੀ ਨੂੰ ਵੱਡੀਆਂ ਵੱਡੀਆਂ ਮੰਜ਼ਿਲਾਂ ਸਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋਗੀਆਂ ਦਾ ਸਾਡੇ ਪੰਜਾਬੀ ਸਮਾਜ ਵਿੱਚ ਬੜਾ ਵੱਡਾ ਯੋਗਦਾਨ ਰਿਹਾ ਪਰ ਜਿਉਂ ਜਿਉਂ ਵਕਤ ਦੀ ਕਸੌਟੀ 'ਤੇ ਸਮਾਜ ਬਦਲਦਾ ਰਿਹਾ ਨਵੀਆਂ ਨਵੀਆਂ ਵਣਗੀਆਂ ਸਾਡੇ ਸਾਹਮਣੇ ਹੁੰਦੀਆਂ ਰਹੀਆਂ ਅਸੀਂ ਜੋਗੀਆਂ ਦੇ ਇਸ ਦਿੱਤੇ ਮਤ ਨੂੰ ਹੌਲੀ ਹੌਲੀ ਆਪਣੇ ਜ਼ਿੰਦਗੀ ਤੋਂ ਦੂਰ ਕਰ ਦਿੱਤਾ ਸਾਡੀ ਸੋਚਣੀ ਤੋਂ ਦੂਰ ਹੋ ਗਿਆ ਸਾਡੇ ਵੱਡੇ ਵੱਡੇ ਅਦਾਰਿਆਂ ਦੀਆਂ ਪੜ੍ਹਾਈਆਂ ਲਿਖਾਰਿਆਂ ਵਿੱਚ ਇਹ ਗੱਲਾਂ ਦਾ ਜ਼ਿਕਰ ਨਹੀਂ ਹੁੰਦਾ ਗੁਰਬਾਣੀ ਇਸ ਜਗ ਮੇਂ ਚਾਨਣ ਬਾਣੀ ਬੂਝੇ ਸੱਚ ਸਮਾਵੇ ਸੇਵਾ ਸੁਰਤ ਨਾ ਜਾਣੀਏ ਨਾ ਜਾਪੇ ਅਰਾਧੇ ਬਿਣ ਬੂਝੇ ਸਭ ਹੋਏ ਖਵਾਰ ਇਹ ਸਾਰਾ ਕੁਛ ਗੁਰਬਾਣੀ 'ਚ ਲਿਖਿਆ ਆ ਫਿਰ ਵੀ ਅਸੀਂ ਜ਼ਿੰਦਗੀ ਜਿਉਣ ਦੇ ਇਸ ਸਰੋਤ ਨੂੰ ਆਪਣਾ ਧੁਰਾ ਨਹੀਂ ਮੰਨਦੇ ਜੋਗੀ ਮਤ ਜ਼ਿੰਦਗੀ ਨੂੰ ਜਿਉਣ ਲਈ ਜੋ ਅਜੋਕੇ ਸਮਾਜੀ ਢੰਗ ਤਰੀਕੇ ਨਾਲ ਅਪਣਾ ਕੇ ਅਜੋਕੇ ਜੀਵਨ ਤੋਂ ਪਰੇ ਜੰਗਲਾਂ ਵਿੱਚ ਜਾ ਕੇ ਜ਼ਿੰਦਗੀ ਜਿਉਣ ਦੀ ਮਤ ਦਾ ਪੱਖ ਵੀ ਲੈਂਦਾ ਰਿਹਾ ਪਰ ਗੁਰਮਤ ਦੇ ਅਨੁਸਾਰ ਅਸੀਂ ਜ਼ਿੰਦਗੀ ਨੂੰ ਗ੍ਰਹਿਸਥ ਜੀਵਨ ਵਿੱਚ ਜੋਗੀਆਂ ਦੇ ਦੱਸੇ ਰਸਤੇ ਰਾਹੀਂ ਚੱਲ ਕੇ ਜਿਉਣ ਦਾ ਨਿਰਦੇਸ਼ ਵੀ ਮਿਲਦਾ ਹੈ ਸੂਫੀ ਮਤ ਪੰਜਾਬ ਦਾ ਇਸ ਗੱਲ ਦਾ ਹਾਮੀ ਰਿਹਾ ਹੈ ਕਿ ਮੌਤ ਤੋਂ ਬਾਅਦ ਵੀ ਇੱਕ ਜੀਵਨ ਹੈ ਉਹ ਮੰਨਦੇ ਨੇ ਕਿ ਸਾਡੀ ਰੂਹ ਰੱਬ ਤੋਂ ਪੈਦਾ ਹੋਈ ਹੈ ਸਰੂਰਕ ਮੌਤ ਤੋਂ ਬਾਅਦ ਰੂਹ ਨੇ ਫਿਰ ਵਾਪਸ ਜਾਣਾ ਆ ਅਤੇ ਮੌਤ ਇੱਕ ਘਰ ਵਾਪਸੀ ਹੈ ਕੋਈ ਦਿਖਾਂਤ ਨਹੀਂ ਸਰੀਰ ਦੇ ਮਰਨ ਤੋਂ ਬਾਅਦ ਰੂਹ ਬਜ਼ਰੁੱਖ ਵਿੱਚ ਪ੍ਰਵੇਸ਼ ਕਰਦੀ ਹੈ ਜਿੱਥੇ ਜੋ ਸੰਸਾਰ ਵਿੱਚ ਜੋ ਇੱਕ ਭੌਤਿਕ ਸੰਸਾਰ ਵਿੱਚ ਅਸੀਂ ਕੀ ਕੰਮ ਕੀਤੇ ਇਹ ਉਸਦੀ ਉਡੀਕ ਅਵਸਥਾ ਹੈ ਸਾਡਾ ਅੰਤਮ ਨਿਆਂ ਕੀ ਹੋਣਾ ਹੈ ਇਹ ਸੰਸਾਰ ਇੱਕ ਸੁਪਨੇ ਵਰਗਾ ਹੈ ਅਤੇ ਰੂਹ ਆਪਣੀ ਮੂਲ ਸਰੋਤ ਤੋਂ ਵਾਪਸ ਚਲੀ ਜਾਂਦੀ ਹੈ ਸਾਡਾ ਸੂਫੀ ਮਤ ਹਉਮੇ ਦਾ ਨਾਸ਼ ਕਰਨ ਦੀ ਗੱਲ ਕਰਦਾ ਸੂਫੀ ਮਤ ਡਰ ਨਹੀਂ ਜ਼ਿੰਦਗੀ ਨੂੰ ਮੌਤ ਨੂੰ ਪ੍ਰੇਮ ਕਰਨ ਦੀ ਗੱਲ ਕਰਦਾ ਹੈ ਪਿਆਰ ਦੀ ਗੱਲ ਕਰਦਾ ਹੈ ਉਸਨੂੰ ਪਾਉਣਾ ਯਾਰ ਨੂੰ ਪਾਉਣ ਬਰਾਬਰ ਦੀ ਗੱਲ ਕਰਦਾ ਹੈ ਗੁਰਮਤ ਅਨੁਸਾਰ ਵਿਰਾਗ ਅਤੇ ਮੌਤ ਦਾ ਸੰਕਲਪ ਮੌਤ ਦੀ ਹਕੀਕਤ ਲਗਭਗ ਇੱਕੋ ਜਿਹੀ ਲਿਖੀ ਹੈ ਵਿਰਾਗ ਉਸ ਮੌਤ ਦੀ ਅਟਲ ਸੱਚਾਈ ਨੂੰ ਜਾਣਨਾ ਹੈ ਅਤੇ ਉਸ ਲਈ ਸੰਸਾਰਕ ਮੋਹ ਮਾਇਆ ਛੱਡ ਕੇ ਰੱਬ ਦੀ ਬੰਦਗੀ ਵੱਲ ਧਿਆਨ ਦੇਣ ਦੀ ਗੱਲ ਕਰਦੇ ਹਾਂ ਫਰੀਦਾ ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖ ਨਾ ਲੇਖ ਆਪਣੇ ਗਰੀਬਨ ਮੈਂ ਸਿਰ ਨੀਵਾਂ ਕਰ ਦੇਖ ਬਾਬਾ ਫਰੀਦ ਹੋਰੀ ਜ਼ਿੰਦਗੀ ਜਿਉਣ ਦੀ ਬੜੀ ਸਿੱਧੀ ਅਤੇ ਸਪਸ਼ਟ ਬੋਲੀ ਵਿੱਚ ਗੱਲ ਕਰਦੇ ਨੇ ਅਤੇ ਜੇ ਅਸੀਂ ਜਿੰਨਾ ਮਰਜ਼ੀ ਤਰੱਕੀਆਂ ਕਰ ਲਈਏ ਜਿੰਨਾ ਮਰਜ਼ੀ ਇਸ ਫਾਨੀ ਸੰਸਾਰ ਵਿੱਚ ਰਹਿ ਲਈਏ ਪਰ ਜਦੋਂ ਅਸੀਂ ਦੇਖਦੇ ਹਾਂ ਸਾਡੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੱਜ ਨੱਠ ਸਾਡੇ ਕੋਲ ਕਾਰ ਕੋਠੀ ਟੈਲੀਫੋਨ ਆਸਟ੍ਰੇਲੀਆ ਵਰਗੀ ਜ਼ਿੰਦਗੀ ਦੇ ਵਿੱਚ ਘਰਾਂ ਦੀ ਇੱਕ ਘਰ ਨਹੀਂ ਕਈ ਕਈ ਘਰ ਅਸੀਂ ਬਣਾਉਣਾ ਚਾਹੁੰਦੇ ਹਾਂ ਪਰ ਅਸੀਂ ਆਪਣੇ ਆਪ ਬਾਰੇ ਸੋਚਣ ਲਈ
ਆਪਣੇ ਦਿੱਤੇ ਇਸ ਮਤ ਨੂੰ ਸੋਚਣ ਲਈ ਸਾਡੇ ਕੋਲ ਸ਼ਾਇਦ 5 ਜਾਂ 10 ਮਿੰਟ ਦਾ ਸਮਾਂ ਵੀ ਨਹੀਂ ਹੁੰਦਾ। ਜ਼ਿੰਦਗੀ ਸਾਡੀ ਆਪਣੀ ਹੈ, ਜ਼ਿੰਦਗੀ ਜਿਉਣ ਦੀ ਮਤ ਸਾਡੇ ਕੋਲ ਹੈ। ਇਸ ਮਤ ਦੇ ਵਿੱਚ ਸਾਡੇ ਅਤੇ ਉਸ ਸੋਝੀ ਵਿਚਕਾਰ ਸਾਡਾ ਆਪਣਾ ਸਮਾਂ ਆ, ਅਤੇ ਜੇ ਅਸੀਂ ਵਕਤ ਦੇ ਕੇ ਆਪਣੇ ਤਜ਼ਰਬੇ ਨਾਲ ਜ਼ਿੰਦਗੀ ਨੂੰ ਅੱਗੇ ਕਰਾਂਗੇ ਤਾਂ ਸ਼ਾਇਦ ਸਾਡਾ ਜੀਵਨ ਹੋਰ ਸੌਖਾ ਹੋ ਜਾਵੇਗਾ। ਗੱਲਾਂ ਜੋ ਗੱਲ ਪ੍ਰੋਗਰਾਮ ਦੇ ਵਿੱਚ ਪਹਿਲੇ ਸੈਗਮੈਂਟ ਵਿੱਚ ਅਸੀਂ ਦਾਖਲ ਹਾਂ ਅਤੇ ਸਾਡੇ ਵਣਗੀ ਇਸੇ ਵਣਗੀ ਵਿੱਚ ਇੱਕ ਨਵੇਂ ਰੂਪ ਵਿੱਚ ਤੋਚੀ ਰਾਣਾ ਦੀ ਜੁਗਨੀ ਵੀ ਸ਼ਾਇਦ ਇਹੀ ਗੱਲ ਕਰਦੀ ਹੈ।

ਜਦੋਂ ਕਿਸੇ ਨੇ ਬਾਬਾ ਬੁੱਲੇ ਸ਼ਾਹ ਜੀ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਇੰਨੀ ਗਰੀਬੀ 'ਚ ਵੀ ਰਹਿ ਕੇ ਰੱਬ ਦਾ ਸ਼ੁਕਰੀਆ ਕਿੱਦਾਂ ਅਦਾ ਕਰਦੇ ਹੋ ਤੇ ਬਾਬਾ ਜੀ ਨੇ ਕੀ ਕਿਹਾ

0: точи рана да прдеси руб. ਜੁਗਨੀ ਜਦੋਂ ਸਾਡੀ ਰੂਹਾਨੀ ਜੀਵਨ ਦਾ ਰਾਹ ਰੋਸ਼ਨ ਕਰਦੀ ਹੈ ਤੇ ਜੋਗੀ ਮਤ ਦਾ ਉਹ ਗੁਣ ਉਸਾਰ ਤੁਸੀਂ ਟੋਚੀ ਰਾਣਾ ਦੇ ਇਸ ਜੁਗਨੀ ਵੀ ਸੁਣਿਆ ਅੱਜ ਇਹ ਦੱਸਦਿਆਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਪਲੈਂਟੀ ਵੈਲੀ ਐਫ ਐਮ ਦੇ ਸਟੂਡੀਓ ਵਿੱਚ ਬੜਾ ਰੂਹਾਨੀ ਰੂਹ ਭਰੀ ਗਈ ਹੈ ਸਟੂਡੀਓ ਦੀ ਉਹ ਘੜੀ ਸਟੂਡੀਓ ਦਾ ਉਹ ਜੀਵਨ ਸਟੂਡੀਓ ਦਾ ਰੰਗ ਇਸ ਕਰਕੇ ਹਰਸ਼ ਉਲਾਸ ਨਾਲ ਹੈ ਕਿ ਸਾਡੇ ਵੱਡੇ ਬਾਬੇ ਸਾਡੇ ਵੱਡੇ ਗੁਰੂ ਜਨ ਡਾਕਟਰ ਹਰਜਿੰਦਰ ਸਿੰਘ ਜੀ ਆ ਸਟੂਡੀਓ ਵਿੱਚ ਆਏ ਨੇ ਹਰਜਿੰਦਰ ਸਿੰਘ ਜੀ ਤੁਹਾਡਾ ਪਲੈਂਟੀ ਵੈਲੀ ਐਫ ਐਮ 'ਤੇ ਆਉਣ ਲਈ ਤੁਹਾਡਾ ਵਕਤ ਦੇਣ ਲਈ ਸਮਝ ਕੱਢਣ ਲਈ ਜੀ ਆਇਆਂ ਨੂੰ ਸਵਾਗਤ
1: ਸੇਖੋ ਸਾਹਿਬ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਅਤੇ ਆਪਣੇ ਸਰੋਤਿਆਂ ਨਾਲ ਸਾਂਝ ਪਾਉਣ ਦਾ ਮੌਕਾ ਦਿੱਤਾ ਮਿਹਰਬਾਨੀ
0: ਵਾਹ ਜੀ ਵਾਹ ਇਹ ਕੁਦਰਤ ਵੱਲੋਂ ਹੋਇਆ ਜੀ ਅੱਜ ਮੈਂ ਗੱਲ ਵੀ ਜੋਗੀਆਂ ਦੀ ਕਰ ਰਿਹਾ ਅਤੇ ਜਦੋਂ ਮੈਂ ਅੱਖਾਂ ਬੰਦ ਕਰ ਰਿਹਾ ਸੀ ਤਾਂ ਮੈਨੂੰ ਇਹੀ ਤੁਹਾਡਾ ਹੀ ਖਿਆਲ ਆ ਰਿਹਾ ਸੀ ਵੀ ਮੈਂ ਹੁਣ ਐਡੀ ਰੂਹਾਨੀ ਸ਼ਖਸੀਅਤ ਮੇਰੇ ਕੋਲ ਬੈਠੇ ਨੇ ਅਤੇ ਮੈਂ ਕੀ ਗੱਲ ਕਰੂੰਗਾ ਅਤੇ ਗੱਲ 'ਚੋਂ ਗੱਲ ਜੁੜਦੀ ਗਈ ਜਿਸ ਤਰ੍ਹਾਂ ਸ਼ਬਦ ਵੀ ਸਾਨੂੰ ਆਇਆ ਕਿ ਅਸੀਂ ਅੰਦਰੋਂ ਤਾਂ ਜੋਗੀ ਬਣ ਕੇ ਰਹੀਏ ਅਤੇ ਜੇ ਭੋਗੀ ਬਣਾਂਗੇ ਤਾਂ ਭੋਗੀ ਬਣ ਕੇ ਰਹਾਂਗੇ ਅਤੇ ਮੁੜ ਕੇ ਬਾਬਾ ਬੁੱਲੇ ਸ਼ਾਹ ਵੀ ਸਾਨੂੰ ਇਹੀ ਕਹਿੰਦਾ ਵੀ ਜਿਸ ਨੇ ਆਪਣਾ ਅੰਦਰ ਮਿਟਾਇਆ ਮਿੱਟੀ ਨਾਲ ਮਿੱਟੀ ਹੋ ਗਏ ਅਤੇ ਜੀਵਨ ਦਾ ਸਹੀ ਰਾਹ ਉਹ ਹੈ ਹੁਣ ਇੱਕ ਲੰਬੇ ਜ਼ਿੰਦਗੀ ਦੇ ਤਜ਼ਰਬੇ ਦੇ ਵਿੱਚੋਂ ਤੁਸੀਂ ਸਾਡਾ ਜਿਹੜਾ ਸਾਡੇ ਪੰਜਾਬੀ ਰੂਹਾਨੀ ਮੱਤ ਹੈ ਜਾਂ ਜੋਗੀ ਮੱਤ ਹੈ ਜਾਂ ਇਹ ਜੋਗੀਆਂ ਦਾ ਜਿਹੜਾ ਸੰਕਲਪ ਹੈ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ
1: ਇਹ ਇਸ ਤਰ੍ਹਾਂ ਜੀ ਕਿ ਪੰਜਾਬ ਦੇ ਵਿੱਚ ਜੇ ਆਪਾਂ ਇਹਦਾ ਬਹੁਤ ਪੁਰਾਣਾ ਇਤਿਹਾਸ ਜਾਂ ਤਾਂ
0: ਸਾਨੂੰ ਇਹੀ ਕਹਿੰਦਾ ਵੀ ਜਿਸ ਨੇ ਆਪਣਾ ਅੰਦਰ ਮਿਟਾਇਆ ਮਿੱਟੀ ਨਾਲ ਮਿੱਟੀ ਹੋ ਗਏ ਅਤੇ ਜੀਵਨ ਦਾ ਸਹੀ ਰਾਹ ਉਹ ਹੈ ਹੁਣ ਇੱਕ ਲੰਬੇ ਜ਼ਿੰਦਗੀ ਦੇ ਤਜ਼ਰਬੇ ਦੇ ਵਿੱਚੋਂ ਤੁਸੀਂ ਸਾਡਾ ਜਿਹੜਾ ਸਾਡੇ ਪੰਜਾਬੀ ਰੂਹਾਨੀ ਮੱਤ ਹੈ ਜਾਂ ਜੋਗੀ ਮੱਤ ਹੈ ਜਾਂ ਇਹ ਜੋਗੀਆਂ ਦਾ ਜਿਹੜਾ ਸੰਕਲਪ ਹੈ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ

0: ਤੇ ਉਹ ਆਪਣਾ ਆਪਣਾ ਰਾਹ ਦੱਸਦੇ ਰਹੇ ਨੇ ਤੇ ਜੇ ਆਪਾਂ ਜੋਗੀਆਂ ਦੀ ਗੱਲ ਕਰੀਏ ਤਾਂ ਜੋਗੀਆਂ ਤੇ ਨਾਥ ਇਹ ਦੋ ਬੜੀਆਂ ਵੱਡੇ ਫਿਰਕੇ ਹੋਏ ਨੇ
1: ਹਾਂਜੀ
0: ਜਿਹੜੇ ਨਾਥ ਸੀਗੇ ਇਹਨਾਂ ਦੇ ਵਿੱਚ ਜਦੋਂ ਆਪਾਂ ਨਾਥਾਂ ਦੀ ਗੱਲ ਕਰਦੇ ਹਾਂ ਜਾਂ ਜੋਗੀਆਂ ਦੀ ਗੱਲ ਕਰਦੇ ਹਾਂ ਬੇਸਿਕਲੀ ਇਹਨਾਂ ਦਾ ਜਿਹੜੀ ਕੋਮਨ ਚੀਜ਼ ਆ ਉਹ ਇਹ ਸੀਗਾ ਕਿ ਜ਼ਿੰਦਗੀ ਜਿਹੜੀ ਹੈ ਉਹ ਸਭ ਤੋਂ ਬਿਹਤਰ ਤਰੀਕਾ ਉਹਦਾ ਜਿਉਣ ਦਾ ਕੀ ਆ ਅਤੇ ਇਹਨਾਂ ਦਾ ਖਿਆਲ ਇਹ ਸੀਗਾ ਵੀ ਜਿਹੜਾ ਸੰਸਾਰ ਆ ਇੱਕ ਨਾਸ਼ਵਾਨ ਆ ਅਤੇ ਪਰਮਾਤਮਾ ਸਦੀਵੀ ਹੈ ਅਤੇ ਇਹ ਜਿਹੜਾ ਸਰੀਰ ਸਾਨੂੰ ਮਿਲਿਆ ਮੌਕਾ ਜੀਵਨ ਮਿਲਿਆ ਇਹਦੇ ਵਿੱਚ ਅਸੀਂ ਪਰਮਾਤਮਾ ਨੂੰ ਕਿੱਦਾਂ ਪਾਉਣਾ ਇਹ ਇੱਕ ਹੋਰ ਵੀ ਇਸ ਤਰ੍ਹਾਂ ਦੀ ਵਿਚਾਰਧਾਰਾਵਾਂ ਨੇ ਪਰ ਇਹਨਾਂ ਦਾ ਇੱਕ ਇਹ ਸੀਗਾ ਇਹ ਸੀ ਮੁੱਖ ਪਰਪਜ਼ ਦੂਸਰਾ ਇਹ ਸੀਗਾ ਵੀ ਤਰੀਕਾ ਕੀ ਸੀ ਤਰੀਕਾ ਇਹ ਯੋਗ ਅਭਿਆਸ ਕਰਵਾਉਂਦੇ ਸੀ
1: ਹਾਂਜੀ ਹਾਂਜੀ
0: ਅਤੇ ਇਹਦੇ ਵਿੱਚ ਇਹ ਸੀਗਾ ਕਿ ਉਹ ਤਰੀਕੇ ਨੇ ਆਪਣੇ ਮਨ ਨੂੰ ਕੰਟਰੋਲ ਕਰਨਾ ਮਨ ਨੂੰ ਕਿੱਦਾਂ ਕਰਨਾ ਸਾਹ ਦੇ ਨਾਲ ਇਹਨੂੰ ਕਿਸ ਤਰ੍ਹਾਂ ਕਰਨਾ ਜਾਂ ਫਿਰ ਕਈ ਜ਼ਿੰਦਗੀ ਦੇ ਵਿੱਚ ਜਿਹੜੀ ਕਹਿ ਲਓ ਵੀ ਸੰਜਮ ਹੈ ਉਹਨੂੰ ਕਿਸ ਤਰ੍ਹਾਂ ਕਰਨਾ ਜਾਂ ਸੰਸਾਰ ਨੂੰ ਤਿਆਗ ਕੇ ਇੱਕ ਆਪਣੇ ਗ੍ਰਿਸਤੀ ਜੀਵਨ ਨੂੰ ਤਿਆਗ ਕੇ ਆਪਣੇ ਜੰਗਲਾਂ 'ਚ ਜਾਂ ਪਹਾੜਾਂ 'ਚ ਰਹਿ ਕੇ ਇਕਾਂਤ ਦੇ ਵਿੱਚ ਅਤੇ ਇਕੱਲੇ ਰਹਿ ਕੇ ਉਸ ਪਰਮਾਤਮਾ ਦੇ ਨਾਲ ਜੁੜਨ ਦੀ ਇਹ ਗੱਲ ਕਰਦੇ ਸੀਗੇ ਔਰ ਇਹਦੇ ਵਿੱਚ ਜੇ ਆਪਾਂ ਇਹਨਾਂ ਦਾ ਜਿਹੜਾ ਵੱਡਾ ਕੇਂਦਰ ਰਿਹਾ ਨਾ ਉਹ ਜੋ ਟਿੱਲਾ ਜੋਗੀਆਂ
1: ਠੀਕ ਹੈ ਜੀ
0: ਉਹ ਲਹਿੰਦੇ ਪੰਜਾਬ ਦੇ ਵਿੱਚ ਜੇਹਲਮ ਦੇ ਲਾਗੇ ਉਹ ਜਗ੍ਹਾ
1: ਅੱਛਾ ਜੀ
0: ਅਤੇ ਉੱਥੇ ਬਾਬਾ ਗੋਰਖਨਾਥ ਬਾਲਨਾਥ ਇਹ ਸਾਰੇ ਉੱਥੇ ਹੋਏ ਨੇ ਅਤੇ ਆਪਾਂ ਵੀ ਪੜ੍ਹਦੇ ਹਾਂ ਬਈ ਸਭ ਤੋਂ ਪਹਿਲਾਂ ਜਦੋਂ ਪੂਰਨ ਭਗਤ ਦਾ ਜ਼ਿਕਰ ਆਉਂਦਾ ਪੂਰਨ ਭਗਤ ਵੀ ਜੋਗੀ ਬਣਦਾ
1: ਹਾਂਜੀ
0: ਅਤੇ ਅੱਜ ਵੀ ਸਿਆਲਕੋਟ ਦੇ ਵਿੱਚ ਉਹਦਾ ਖੂਹ ਆ ਉਹ ਕਹਾਣੀ ਤੋਂ ਆਪਾਂ ਨੂੰ ਪਤਾ ਉਹਦੀ ਰਿਪੀਟ ਕਰਨ ਦੀ ਲੋੜ ਨਹੀਂ ਹੈ
1: ਹਾਂਜੀ
0: ਅਤੇ ਉਸ ਤੋਂ ਬਾਅਦ ਫਿਰ ਜਿਹੜਾ ਦੂਸਰਾ ਵੱਡਾ ਨਾਂ ਉਹ ਰਾਂਝੇ ਦਾ
1: ਰਾਂਝਾ ਜੋਗੀ ਹੋ ਗਿਆ
0: ਹਾਂ ਕਿ ਰਾਂਝਾ ਵੀ ਜੋਗੀ ਹੋ ਗਿਆ ਅਤੇ ਆਪਾਂ ਕਈ ਦਫ਼ਾ ਗੱਲ ਕਰਦੇ ਹੁੰਦੇ ਹਾਂ ਵੀ ਜਦੋਂ ਆਪਾਂ ਯੂਨੀਵਰਸਿਟੀਆਂ ਕਾਲਜਾਂ 'ਚ ਪੜ੍ਹਾਉਂਦੇ ਹੁੰਦੇ ਹਾਂ ਨਾ
1: ਹਾਂਜੀ ਹਾਂਜੀ
0: ਕਈ ਦਫ਼ਾ ਅਸੀਂ ਆਪਣੇ ਕੰਮ ਕਰਕੇ ਇੰਨਾ ਸਾਡਾ ਨਾਂ ਨਹੀਂ ਬਣਦਾ ਜਾਂ ਸਾਡੀ ਮਸ਼ਹੂਰੀ ਨਹੀਂ ਹੁੰਦੀ ਜਿੰਨੀ ਕਈ ਦਫ਼ਾ ਸਾਡਾ ਪੜ੍ਹਾਇਆ ਸਟੂਡੈਂਟ ਆ ਜਿਹੜਾ
1: ਜੀ
0: ਜਦੋਂ ਉਹ ਕੋਈ ਜ਼ਿੰਦਗੀ 'ਚ ਮਾਰ ਕੇ ਮਾਰਦਾ ਹਾਂਜੀ ਅਤੇ ਕੋਈ ਸਿਰੇ ਦੀ ਰਿਸਰਚ ਕਰਦਾ ਜਾਂ ਕੋਈ ਜ਼ਿੰਦਗੀ 'ਚ ਅਚੀਵਮੈਂਟ ਕਰਦਾ ਅਤੇ ਉਹਨਾਂ ਉਹਦੇ ਕੰਮ ਕਰਕੇ ਜਾਂ ਉਹਦੇ ਕਿਰਦਾਰ ਕਰਕੇ ਉਹਦਾ ਜਿਹੜਾ ਟੀਚਰ ਆ ਜਾਂ ਪ੍ਰੋਫੈਸਰ ਆ ਉਹਦਾ ਨਾਂ ਵੀ ਬਣ ਜਾਂਦਾ ਅਤੇ ਜਿੱਦਾਂ ਕਹਿੰਦੇ ਹੁੰਦੇ ਆ ਨਾ ਵੀ ਜੇ ਔਲਾਦ ਕਿਸੇ ਬੰਦੇ ਦੀ ਲਾਇਕ ਹੈ ਅਤੇ ਪਿਓ ਦਾ ਅਤੇ ਦਾਦੇ ਦਾ ਨਾਂ ਵੈਸੇ ਬਣ ਜਾਂਦਾ
1: ਜੀ
0: ਅਤੇ ਚਲੋ ਮੈਨੂੰ ਇਹ ਕਹਿਣ 'ਚ ਵੀ ਕੋਈ ਸ਼ੱਕ ਨਹੀਂ ਵੀ ਮੈਂ ਇਸ ਗੱਲੋਂ ਬੜਾ ਖੁਸ਼ਕਿਸਮਤ ਰਿਹਾ ਅਤੇ ਮੇਰੇ ਪੜ੍ਹਾਏ ਵੀ ਤੁਸੀਂ ਵੀ ਉਹਨਾਂ 'ਚ ਇੱਕ ਆ ਜਿਹਨਾਂ ਨੇ ਜ਼ਿੰਦਗੀ 'ਚ ਨਾਂ ਕਮਾਇਆ ਸੋ ਕਮਿੰਗ ਹਾਂ ਇਸ ਗੱਲ ਦੇ ਨਾਲ ਜੋੜਦਾ ਹੋਇਆ ਮੈਂ ਗੱਲ ਕਹੂੰਗਾ
1: ਕਿਆ ਬਾਤ ਨੇ
0: ਕਿ ਗੋਰਖਨਾਥ ਨੂੰ ਬਾਲਨਾਥ ਨੂੰ ਸ਼ਾਇਦ ਕੋਈ ਜਾਣਦਾ ਜਾਂ ਨਾ ਜਾਣਦਾ ਪਰ ਪੂਰਨ ਭਗਤ ਅਤੇ ਰਾਂਝੇ
1: ਕਰਕੇ
0: ਉਸ ਉਹ ਮਸ਼ਹੂਰ ਕਰਤੇ
1: ਕਿਆ ਬਾਤ ਹੈ ਕਿਆ ਬਾਤ
0: ਸੋ ਲੋਕੀ ਪੰਜਾਬ ਦੇ ਵਿੱਚ ਗੋਰਖਨਾਥ ਨੂੰ ਸਿੱਧਾ ਨਹੀਂ ਜਾਣਦੇ
1: ਕਿਆ ਬਾਤ ਹੈ
0: ਗੋਰਖਨਾਥ ਨੂੰ ਉਹ ਵਾਇਆ ਰਾਂਝਾ ਜਾਂ ਪੂਰਨ ਭਗਤ ਜਾਣਦੇ
1: ਨਹੀਂ ਸਹੀ ਹੋ ਅੱਜ ਮੈਂ ਕੀ ਕਰਾਂ ਸਾਡੇ ਵਿਹੜੇ ਰਾਂਝਾ ਆਇਆ
0: ਸੋ ਇੱਕ ਤਾਂ ਇਹ ਗੱਲ ਆ
1: ਕਿਆ ਬਾਤ ਕਿਆ ਬਾਤ
0: ਸੋ ਔਰ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਜਾਂ ਆਪਾਂ ਗੁਰੂ ਨਾਨਕ ਸਾਹਿਬ ਬਾਰੇ ਦੇਖਦੇ ਹਾਂ ਉਹਨਾਂ ਨੇ ਵੀ ਨਾਥ ਹੋਏ ਜੋਗੀ ਹੋਏ ਫਿਰ ਇੱਕ ਹੋਰ ਸਕੂਲ ਸੀ ਉਹ ਸਿੱਧ ਹੋਏ ਇਹਨਾਂ ਨਾਲ ਉਹਨਾਂ ਨੇ ਆਪਣਾ ਸੰਵਾਦ
1: ਗੋਸ਼ਟੀ ਕੀਤੀ ਜਿਹਨੂੰ ਮੰਨਦੇ ਹਾਂ
0: ਕੀਤਾ
1: ਅਤੇ ਚਲੋ ਇੱਥੇ ਮੈਂ ਹੁਣ ਦੱਸ ਦਵਾਂ ਤੁਹਾਨੂੰ ਪਤਾ ਇਹ ਲਫ਼ਜ਼ ਗੋਸ਼ਟੀ ਕਿੱਥੋਂ ਨਿਕਲਦਾ
0: ਇਹ ਗੋਸ਼ਟੀ ਵੈਸੇ ਤਾਂ ਇਹ ਸੰਸਕ੍ਰਿਤ ਹਿੰਦੀ ਉਸ ਪਾਸੇ ਆਏ ਹੋਏ ਲਫ਼ਜ਼ ਨੇ ਸੰਸਕ੍ਰਿਤ ਦਾ ਵੈਸੇ ਲਫ਼ਜ਼ ਨੇ ਇਹ ਅਤੇ ਪਰ ਅਦਰਵਾਈਜ਼ ਪੰਜਾਬੀ ਦੇ ਵਿੱਚ ਜੇ ਅਸੀਂ ਗੱਲ ਕਰਨੀ ਹੋਵੇ ਤਾਂ ਆਪਾਂ ਇਹਨੂੰ ਵਿਚਾਰ ਚਰਚਾ ਕਹਿ ਸਕਦੇ ਹਾਂ
1: ਹਾਂਜੀ ਹਾਂਜੀ ਮੈਂ ਵੈਸੇ ਤੁਸੀਂ ਉਸ ਨੂੰ ਜਾਣਦੇ ਜਿਹਨੇ ਮੈਨੂੰ ਦੱਸਿਆ ਸੀ ਮੈਨੂੰ ਬੜੀ ਹੈਰਾਨੀ ਹੋਈ ਲਫ਼ਜ਼ ਸੰਦੀਪ ਸਿੰਘ ਨਾਲ ਗੱਲ ਹੋਈ ਸੀ ਗੋਸ਼ਟੀ ਲਫ਼ਜ਼ ਬਣਿਆ ਗਊ ਤੋਂ

0: ਤੇ ਜਿੱਥੇ ਗਊ ਦੇ ਵਪਾਰ ਹੁੰਦੇ ਸੀ ਨਾ ਉੱਥੇ ਉੱਥੇ ਗੋ ਚਰਚਾ ਜਿਹੜੀ ਗਾ ਉਹਨੂੰ ਗੋਸ਼ਟੀ ਕਹਿੰਦੇ ਸੀ
1: ਕਿਆ ਬਾਤ ਹੈ ਬਹੁਤ
0: ਤੇ ਮੈਨੂੰ ਨਹੀਂ ਸੀ ਪਤਾ ਵੀ ਕਹਿੰਦਾ ਵੀ ਜਦੋਂ ਸਿੱਧ ਗੋਸ਼ ਜਿੱਥੇ ਹੋਏ ਉੱਥੇ ਗਊਆਂ ਦਾ ਫਾਰਮ ਸੀਗਾ ਸਿੱਧ ਗੋਸ਼ਟ ਉਹ ਜਿਹੜੀ ਬਾਬੇ ਦੀ ਪਟਾਲੇ ਲਾਗੇ ਜਿਹੜੀ ਜਗ੍ਹਾ ਆ ਉੱਥੇ ਉਹ ਤਾਂ ਸਿੱਧ ਗੋਸ਼ਟ ਨਾ ਪਿਆ
1: ਮੈਨੂੰ
0: ਨਹੀਂ ਸੀ ਪਤਾ ਇਹ ਗੱਲ ਵੀ
1: ਤੇ ਇੱਥੇ ਇੱਕ ਮੈਂ ਤੁਹਾਡੇ ਨਾਲ ਹੋਰ ਗੱਲ ਦੱਸ ਜੀ ਸੁਣਨ ਵਾਲਿਆਂ ਦਾ ਇੰਟਰਸਟ ਹੋਣਾ ਉਸ ਗੱਲ 'ਚ ਕਿ ਪੰਜਾਬ ਦੇ ਨਾਥਾਂ ਜੋਗੀਆਂ ਸਿੱਧਾਂ ਦੇ ਉੱਤੇ ਇੱਕ ਬਹੁਤ ਵੱਡਾ ਕੰਮ ਹੋਇਆ
0: ਅੱਛਾ ਜੀ
1: ਅਤੇ ਉਹ ਲਹਿੰਦੇ ਪੰਜਾਬ ਦੇ ਵਿੱਚ ਹੋਇਆ
0: ਕਿਆ ਬਾਤ ਹੈ
1: ਅਤੇ ਉਹਨਾਂ ਦੇ ਕੰਮ ਦੇ ਉੱਤੇ ਇੱਕ ਬਹੁਤ ਖੂਬਸੂਰਤ ਕਿਤਾਬ ਲਿਖੀ ਗਈ ਆ ਧਰਤੀ ਪੰਜ ਦਰਿਆਈ
0: ਅੱਛਾ ਜੀ ਵਾਜੀ ਵਾ
1: ਉਹ ਪੰਜਾਬ ਦੀ ਧਰਤੀ ਦੀ ਗੱਲ ਆ
0: ਅਤੇ
1: ਉਹ ਗੱਲ ਕਰਦੇ ਹੋਏ ਤਾਂ ਜੋਗੀਆਂ ਨਾਥਾਂ ਸਿੱਧਾਂ ਦੀ ਗੱਲ ਵੀ
0: ਕਰਦੇ ਨੇ
1: ਕੀਤੀ ਗਈ ਆ ਅਤੇ ਆਪਣੇ ਪੰਜਾਬ ਲਹਿੰਦੇ ਪੰਜਾਬ ਦੇ ਲਾਹੌਰ ਤੋਂ ਉਹ ਵਕੀਲ ਨੇ ਪੇਸ਼ੇਵਰ ਨੇ ਲਾਹੌਰ ਪੇਸ਼ੇਵਰ ਲਾਹੌਰ ਵਕੀਲ ਨੇ ਪੇਸ਼ੇ ਦੇ ਪੱਖੋਂ ਸੋ ਉਹਨਾਂ ਨੇ ਉਹਨਾਂ ਦਾ ਨਾਂ ਹੈਗਾ ਨੈਣ ਸੁੱਖ ਕਿਤਾਬੀ ਨਾਂ ਉਹਨਾਂ ਰੱਖਿਆ ਉਹਨਾਂ ਦਾ ਆਪਣੇ ਨਾਂ ਅਸਲੀ ਨਾਂ ਤਾਂ ਕੁਛ ਹੋਰ ਹੈ
0: ਅੱਛਾ ਜੀ
1: ਪਰ ਜਿਹੜਾ ਉਹਨਾਂ ਦਾ ਕਲਮੀ ਨਾਂ ਉਹ ਨੈਣ ਸੁੱਖ ਹੈ
0: ਬਾਜੀ ਵਾ
1: ਅਤੇ ਨਾਂ ਵੀ ਬੜਾ ਖੂਬਸੂਰਤ ਉਹਨਾਂ ਦਾ ਉਹ ਬੰਦੇ ਵੀ ਬੜੇ ਖੂਬਸੂਰਤ ਨੇ ਪਿਆਰੇ ਨੇ
0: ਅਤੇ
1: ਕੰਮ ਵੀ ਉਹਨਾਂ ਦਾ ਜਿਹੜਾ ਉਹਨਾਂ ਨੇ ਪੰਜ ਧਰਤੀ ਪੰਜ ਦਰਿਆਈ 'ਚ ਕੀਤਾ ਉਹ ਵੀ ਬਹੁਤ ਕਮਾਲ ਦਾ ਅਤੇ ਪੜ੍ਹਨ ਵਾਲਾ ਅਤੇ ਸਮਝਣ ਵਾਲਾ
0: ਵਾਜੀ ਵਾ ਅਤੇ ਇਹ ਕਿਤਾਬ ਬਹੁਤ ਵਧੀਆ ਕਿਤਾਬ ਆ ਜੀ ਜਿਹੜਾ ਤੁਸੀਂ ਬਹੁਤ ਵਧੀਆ ਕੀਤਾ ਜ਼ਿਕਰ ਕੀਤਾ ਅਤੇ ਮੈਨੂੰ ਨਹੀਂ ਸੀ ਪਤਾ ਵੀ ਉਸ ਵਿੱਚ ਕਿਉਂ ਕਿਤਾਬ ਕਾਫੀ ਵੱਡੀ ਹੈ ਉਹ 'ਚ ਕਾਫੀ ਵਣਗੀ ਹੈ ਜਿਹੜੀ ਕਿ ਤੁਸੀਂ ਇਤਿਹਾਸ ਨੂੰ ਦੇਖਦੇ ਹੋ ਅਤੇ ਬਹੁਤ ਚੰਗਾ ਜੀ ਜੇ ਉਹਨਾਂ ਨੇ ਜ਼ਿਕਰ ਕੀਤਾ ਅਤੇ
1: ਉਹ ਕਿਤਾਬ ਬਾਰੇ ਮੈਂ ਸੇਖੋਂ ਸਾਹਿਬ ਇੱਕ ਹੋਰ ਗੱਲ ਕਹਿਦੇ ਹਾਂ
0: ਹਾਂਜੀ ਹਾਂਜੀ
1: ਕਿ ਉਹ ਪੰਜਾਬ ਆਪਣੇ ਚੜ੍ਹਦੇ ਪੰਜਾਬ ਦੇ ਵਿੱਚ ਗੁਰਮੁਖੀ ਲਿਪੀ ਦੇ ਵਿੱਚ ਵੀ ਛਾਪੀ ਗਈ ਆ
0: ਹਾਂਜੀ ਹਾਂਜੀ ਅੰਮ੍ਰਿਤਸਰ ਤੋਂ ਸੱਚਲ ਪਬਲੀਕੇਸ਼ਨ ਦੀ ਹੈਗੀ ਹੈ ਜੀ
1: ਹਾਂਜੀ ਹਾਂਜੀ ਉਹਨਾਂ ਨੇ ਛਾਪੀ ਆ
0: ਅਤੇ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਜਿਹੜੀ ਗੱਲ ਕਰਨ ਲੱਗਾ ਸੀ ਨਾ ਜੋਗੀ ਜਿੱਥੇ ਏਕਤਾ ਰੂਹਾਨੀ ਤੁਸੀਂ ਗੱਲ ਕੀਤੀ ਹੈ ਇਹ ਉਹਦੇ ਨਾਲ ਇਹ ਜਿਹੜੇ ਜੇ ਆਪਾਂ ਵੇਖ ਲਈਏ ਵੀ ਬਹੁਤ ਪਹਿਲਾਂ ਸਮਾਂ ਜਦੋਂ ਕਿਤੇ ਬਿਮਾਰੀਆਂ ਦਾ ਇਲਾਜ ਕਰਦੇ ਸੀ ਇਹਨਾਂ ਕੋਲ ਜੜੀਆਂ ਬੂਟੀਆਂ ਦਾ ਗਿਆਨ ਵੀ ਹੁੰਦਾ ਸੀਗਾ ਉਹ ਵੀ ਚੀਜ਼ਾਂ ਲੈ ਕੇ ਦਵਾਈਆਂ ਲੈ ਕੇ ਪਿੰਡਾਂ 'ਚ ਜਾਣਾ ਫਿਰ ਇਹਨਾਂ ਦੇ ਜਿਹੜੇ ਸਮਾਜਿਕ ਰਿਸ਼ਤੇ ਆ ਜਿਹੜੇ ਉਹਨਾਂ ਦੇ ਲੋਕਾਂ ਦੇ ਵੀ ਕੋਈ ਮਸਲੇ ਸੀ ਉਹਦੇ ਬਾਰੇ ਵੀ ਚੰਗੀ ਸਲਾਹ ਦਿੰਦੇ ਸੀਗੇ ਸੋ ਜੋਗੀ ਜੇ ਮੈਂ ਉਸ ਵੇਲੇ ਦੀ ਜਿਹੜੀ ਬਣਤਰ ਹੈ ਜਿੱਦਾਂ ਅਸੀਂ ਰਹਿੰਦੇ ਹਾਂ ਪਿੰਡਾਂ ਦੀ ਜਾਂ ਸ਼ਹਿਰਾਂ ਸ਼ਹਿਰ ਤਾਂ ਬਹੁਤ ਛੋਟੇ ਸੀਗੇ ਉਹਦੇ ਵਿੱਚ ਇਹਨਾਂ ਦਾ ਆਉਣਾ ਜਾਣਾ ਵੇਖੀਏ ਅਤੇ ਇੱਕ ਜਿਹਨੂੰ ਕਹਿੰਦੇ ਵੀ ਅੱਜ ਦੇ ਜ਼ਮਾਨੇ ਦੇ ਸੋਸ਼ਲ ਪ੍ਰੀਚਰ ਜਿਵੇਂ ਮੰਨਦੇ ਨਾ ਇਹ ਉੱਦਾਂ ਦੇ ਸੀਗੇ ਅਤੇ ਜਿੱਥੇ ਬੰਦੇ ਦਾ ਰੂਹਾਨੀ ਜੀਵਨ ਉਹਨਾਂ ਨੇ ਸਫਲ ਕਰਨਾ ਮੰਗ ਕੇ ਖਾਣਾ ਸਾਦੀ ਜ਼ਿੰਦਗੀ ਦੇ ਨਾਲ ਉਹਨਾਂ ਨੂੰ ਮਤਲਬ ਜਿਹੜੀ ਸਾਡੀ ਫਿਜ਼ੀਕਲ ਨੀਡ ਹੈ ਉਹਨੂੰ ਸਿਹਤ ਠੀਕ ਕਰਨੀ ਉਹਦੇ ਨੁਸਖੇ ਦੱਸ ਕੇ ਜਾਣਾ ਅਤੇ ਲੋਕ ਅਕਸਰ ਉਹਨਾਂ ਨੂੰ ਜਦੋਂ ਕਹਿੰਦੇ ਵੀ ਢਲਦੀ ਉਮਰ 'ਚ ਫਿਰ ਜੋਗੀਆਂ ਨਾਲ ਰਲ ਜਾਂਦੇ ਸੀ ਉਹ ਫਿਰ ਜਿਹੜੀ ਤੁਸੀਂ ਗੱਲ ਕੀਤੀ ਕਿ ਉਹ ਜਿਹੜੀ ਪ੍ਰੈਕਟਿਸ ਕਰਾਉਣੀ ਵੀ ਕਿੱਦਾਂ ਆਪਾਂ ਆਪ ਛੱਡਣਾ ਤਿਆਗ ਛੱਡਣਾ ਅਤੇ ਜੋਗੀਆਂ ਦਾ ਜਾਂ ਆਪਾਂ ਕਹਿ ਲਈਏ ਕਿ ਗੁਰਮਤਿ ਦਾ ਜਿਹੜਾ ਇੱਕ ਮਤ ਬਹੁਤ ਵੱਡਾ ਮੋਹ ਤਿਆਗਣ ਦੀ ਗੱਲ ਵੀ ਕਰਦਾ ਵੀ ਜਦੋਂ ਹੁਣ ਸਭ ਤੋਂ ਵੱਡਾ ਜਿਹੜਾ ਸਭ ਦੇ ਸਾਹਮਣੇ ਵੰਗਾਰ ਆ ਉਹ ਇਹ ਹੈ ਵੀ ਅਸੀਂ ਘਰ ਪਰਿਵਾਰ ਛੱਡ ਕੇ ਨਹੀਂ ਜਾਣਾ ਅਤੇ ਇਸੇ ਗ੍ਰਸਤ ਜੀਵਨ ਵਿੱਚ ਰਹਿ ਕੇ ਅਸੀਂ ਆਪਣੇ ਆਪ ਨੂੰ ਉਸ ਮੋਹ ਦੀਆਂ ਤੰਦਾਂ ਤੋਂ ਬਚਾ ਕੇ ਵੀ ਰੱਖਣਾ ਜਿਹੜਾ ਕਿ ਸ਼ਾਇਦ ਸਭ ਤੋਂ ਔਖਾ ਅਸੀਂ ਹੁਣ ਦੂਰ ਦੁਰਾਡੇ ਜਿਵੇਂ ਹੁਣ ਆਸਟ੍ਰੇਲੀਆ ਵਰਗੇ ਮੁਲਕ 'ਚ ਬੈਠੇ ਹਾਂ ਇੱਥੇ ਦੂਰ ਜੰਗਲਾਂ 'ਚ ਜਾਣਾ ਬਹੁਤ ਔਖਾ ਨਹੀਂ ਅੱਧੇ ਘੰਟੇ ਨੂੰ ਤੁਸੀਂ ਗੱਡੀ ਲੈ ਜਾਓ ਅਤੇ ਤੁਸੀਂ ਸ਼ਹਿਰੋਂ ਬਾਹਰ ਨਿਕਲ ਸਕਦੇ ਹਾਂ ਤੁਸੀਂ ਉਹਨਾਂ ਜੰਗਲਾਂ 'ਚ ਜਾ ਕੇ ਵੀ ਸ਼ਾਇਦ ਉਹ ਭਟਕਣ ਉਹ ਸ਼ਾਂਤੀ ਸਕੂਨ ਸਾਨੂੰ ਨਹੀਂ ਮਿਲਦਾ ਜਿਹੜਾ ਸ਼ਾਇਦ ਅਸੀਂ ਘਰ 'ਚ ਬੰਦ ਕਮਰੇ 'ਚ ਪਰਿਵਾਰ 'ਚ ਬਹਿ ਕੇ ਵੀ ਲੈ ਸਕਦੇ ਹਾਂ ਆਪਣੇ ਤਜ਼ਰਬੇ 'ਚੋਂ ਜਿੱਥੇ ਅਸੀਂ ਰੋਜ਼ਮਰ੍ਹਾ ਜ਼ਿੰਦਗੀ ਦੇ ਵਿੱਚ ਆਪਣੇ ਕੰਮਾਂ ਕਾਜਾਂ ਕਰਕੇ ਕਈ ਤਰ੍ਹਾਂ ਦੇ ਪਾਪੜ ਵੇਲਦੇ ਹਾਂ ਉਹਦੇ ਵਿੱਚ ਅਸੀਂ ਜਿਹੜਾ ਆਪਣਾ ਇੱਕ ਸੰਤੁਲਿਤ ਕਿਵੇਂ ਰੱਖਦੇ ਹਾਂ ਰੂਹਾਨੀ ਜੀਵਨ ਦਾ ਅਤੇ ਪਰਿਵਾਰਕ ਜੀਵਨ ਦਾ ਅਤੇ ਗ੍ਰਹਿ ਜੀਵਨ ਦਾ
1: ਦੇਖੋ ਜੀ ਇੱਕ ਆਮ ਹਰ ਬੰਦੇ ਲਈ ਪਰ ਸਿੱਖ ਦੇ ਲਈ ਤਾਂ ਬੜਾ ਸਾਫ਼ ਜਿਹਾ ਅਤੇ ਸਿੱਧਾ ਜਿਹਾ ਇਹ ਬੜੀ ਸੌਖੀ ਜੀ ਗੱਲ ਆ
0: ਹਾਂਜੀ
1: ਸੌਖੀ ਗੱਲ ਇਨ ਦੀ ਸੈਂਸ ਕਿ ਗੁਰੂ ਨਾਨਕ ਸਾਹਿਬ ਨੇ ਜਿਹੜੀ ਉਹਨਾਂ ਦੀ ਫਿਲੋਸਫੀ ਆ ਉਹ ਆਪਾਂ ਗੁਰਦੁਆਰਿਆਂ 'ਚ ਵੀ ਸੁਣਦੇ ਹਾਂ ਵੈਸੇ ਵੀ ਜਿੱਥੇ ਕਿਤੇ ਬੈਠਦੇ ਹਾਂ ਆਪਾਂ ਪੜ੍ਹਦੇ ਹਾਂ ਜਾਣਦੇ ਹਾਂ ਕਿ ਉਹਨਾਂ ਨੇ ਤਿੰਨ ਗੱਲਾਂ ਕਹੀਆਂ ਪਹਿਲੀ ਗੱਲ ਆ ਵੀ ਕਿਰਤ ਕਰਨੀ ਆ ਦੂਜੀ ਆ ਕਿ ਵੰਡ ਛਕਣੀ ਆ ਅਤੇ ਤੀਸਰੀ ਆ ਰੱਬ ਦਾ ਨਾਂ ਲੈਣਾ ਇਹ ਤਿੰਨਾਂ ਚੀਜ਼ਾਂ ਦਾ ਜਿਹੜਾ ਇੱਕ ਬੈਲੈਂਸ ਆ ਜੇ ਤੁਸੀਂ ਆਪਣੀ ਜ਼ਿੰਦਗੀ 'ਚ ਰੱਖਦੇ ਹੋ ਤਾਂ ਜ਼ਿੰਦਗੀ ਤੁਹਾਡੀ ਬੜੀ ਖੂਬਸੂਰਤ ਹੋ ਸਕਦੀ ਆ ਔਰ ਜਦੋਂ ਕਿਰਤ ਦੀ ਗੱਲ ਆ ਕਿਰਤ ਇਹ ਆ ਇਹ ਨਹੀਂ ਕਿ ਤੁਸੀਂ ਠੱਗੀਆਂ ਮਾਰ ਕੇ ਕਿਰਤ ਕਰਨੀ ਆ ਉਹ ਕਿਰਤ ਤੁਹਾਡੀ ਇਮਾਨਦਾਰੀ ਹੋਣੀ ਚਾਹੀਦੀ ਹੈ ਤੁਹਾਨੂੰ ਕੋਈ ਦੇਖਦਾ ਚਾਹੇ ਕੋਈ ਨਹੀਂ ਦੇਖਦਾ ਤੁਸੀਂ ਆਪਣੇ ਕਿਸੇ ਬੌਸ ਲਈ ਕੰਮ ਕਰਦੇ ਹੋ ਕੰਪਨੀ ਲਈ ਕੰਮ ਕਰਦੇ ਹੋ ਤੁਸੀਂ ਆਪਣੇ ਵੱਲੋਂ ਬੈਸਟ ਕਰੋ ਕੋਈ ਤੁਹਾਨੂੰ ਦੇਖੇ ਨਾ ਦੇਖੇ ਘੱਟੋ ਘੱਟ ਤੁਸੀਂ ਤਾਂ ਆਪਣੇ ਆਪ ਨੂੰ ਦੇਖ ਰਹੇ ਹੋ ਨਾ ਵੀ ਮੈਂ ਕਿੱਦਾਂ ਦਾ ਕੰਮ ਕਰ ਰਿਹਾ ਜਾਂ ਕਰ ਰਹੀ ਹਾਂ ਕਿ ਟੂ ਦਾ ਬੈਸਟ ਆਫ ਮਾਈ ਅਬਿਲਿਟੀ ਮੈਂ ਇਹ ਕਰ ਰਿਹਾ ਕਿ ਨਹੀਂ ਕਰ ਰਿਹਾ ਪਹਿਲੀ ਗੱਲ ਤਾਂ ਇਹ ਆ ਦੂਸਰੀ ਗੱਲ ਇਹ ਆ ਵੀ ਜੇ ਤੁਸੀਂ ਕੰਮ ਕਰਦੇ ਇੰਨਾ ਕੁ ਕਮਾ ਲਿਆ ਕਿ ਤੁਸੀਂ ਆਪਣੇ ਪਰਿਵਾਰ ਤੋਂ ਇਲਾਵਾ ਆਪਣੀਆਂ ਲੋੜਾਂ ਪੂਰੀਆਂ ਕਰਨ ਤੋਂ ਇਲਾਵਾ ਤੁਸੀਂ ਕਿਸੇ ਹੋਰ ਦੀ ਮਦਦ ਵੀ ਕਰ ਸਕਦੇ ਹੋ ਉਹ ਵੀ ਜ਼ਰੂਰ ਕਰੋ ਹੁਣ ਇੱਥੇ ਕਈ ਦਫ਼ਾ ਅਸੀਂ ਜਿਵੇਂ ਦਸਵੰਧ ਦਾ ਕਨਸੈਪਟ ਆ ਇਹਦਾ ਮਤਲਬ ਕਈ ਦਫ਼ਾ ਅਸੀਂ ਲੈਂਦੇ ਜੇ ਆਪਣੀ ਆਮਦਨ ਦੇ ਵਿੱਚੋਂ 10% ਅਸੀਂ ਕੱਢੀਏ ਠੀਕ ਆ ਉਹ ਵੀ ਕੱਢੋ ਜੇ ਤਾਂ ਕੱਢ ਸਕਦੇ ਹਾਂ ਚਾਹੇ 20 ਵੀ ਕੱਢੋ ਜੇ ਕੱਢ ਸਕਦੇ ਹਾਂ ਪਰ ਜਿਹੜੇ ਨਹੀਂ ਵੀ ਕੱਢ ਸਕਦੇ ਉਹ ਆਪਣਾ ਟਾਈਮ ਆ ਜਿਹੜਾ ਨਾ
0: 10%
1: ਹਾਂ ਤੁਸੀਂ ਕਿਸੇ ਦਾ ਦਰਦ ਸੁਣ ਲਿਆ ਕਿਸੇ ਦੁੱਖ ਤਕਲੀਫ ਸੁਣ ਲਈ ਆ ਕਿਸੇ ਨੂੰ ਤੁਸੀਂ ਰਾਹ ਵਿਖਾ ਦਿੱਤਾ ਕਿਸੇ ਨੂੰ ਕੁਛ ਤੁਸੀਂ ਸਿਆਣੀ ਗੱਲ ਦੱਸ ਦਿੱਤੀ ਆ ਤੁਸੀਂ ਕਿਸੇ ਦੀ ਫਿਜ਼ੀਕਲੀ ਜਾ ਕੇ ਕੋਈ ਮਦਦ ਕਰ ਦਿੱਤੀ ਆ ਕੋਈ ਲੋੜ ਬੰਦਾ ਸੋ ਉਹ ਬੜੇ ਤਰੀਕੇ ਨੇ ਜਿਹਦੇ ਰਾਹੀਂ ਤੁਸੀਂ ਆਪਣਾ ਬੇਸਿਕਲੀ ਤਾਂ ਇਹ ਹੈ ਕਿ ਤੁਸੀਂ ਚਾਹੇ ਤੁਹਾਡੀ ਕਮਾਈ ਪੈਸੇ ਧੇਲੇ ਦੀ ਆ ਚਾਹੇ ਉਹ ਫਿਜ਼ੀਕਲ ਆ ਚਾਹੇ ਤੁਹਾਡੀ ਮਾਇੰਡ ਦੀ ਆ ਉਹ ਤੁਸੀਂ ਲੋੜਵੰਦਾਂ ਨਾਲ ਸ਼ੇਅਰ ਕਰ ਲਓ ਅਤੇ ਜਦੋਂ ਤੁਸੀਂ ਇਹ ਦੋਨੋਂ ਗੱਲਾਂ ਕਰੋਗੇ ਨਾ ਸੇਖੋ ਸਾਹਿਬ ਤਾਂ ਤੁਹਾਡੇ ਅੰਦਰ ਵੈਸੇ ਇੱਕ ਟਕਾ ਆ ਜਾਏਗਾ ਤੁਸੀਂ ਕਮਾਈ ਆਪਣੀ ਸੱਚੀ ਸੁੱਚੀ ਆ ਤੁਸੀਂ ਲੋਕਾਂ ਦੀ ਮਦਦ ਕਰਕੇ ਖੁਸ਼ੀ ਲੈ ਰਹੇ ਹੋ ਜਦੋਂ ਤੁਸੀਂ ਇਹ ਕਰੋਗੇ ਨਾ ਤੁਹਾਨੂੰ ਆਪਣੇ ਆਪ ਹੀ ਤੁਹਾਡੇ ਮਨ ਦੀ ਤਿਆਰੀ ਹੋ ਜਾਂਦੀ ਹੈ ਵੀ ਅਸੀਂ ਹੁਣ ਰੱਬ ਦਾ ਨੂੰ ਯਾਦ ਵੀ ਕਰੀਏ
0: ਕਿਆ ਬਾਤ
1: ਰੱਬ ਦਾ ਨਾਂ ਲਈਏ ਸੋ ਜੇ ਅਸੀਂ ਸਾਡੀ ਕਮਾਈ ਸੱਚੀ ਸੁੱਚੀ ਨਹੀਂ ਹੈ ਅਤੇ ਅਸੀਂ ਉਹਨੂੰ ਕਿਸੇ ਗਰੀਬ ਦੀ ਬਾਂਹ ਨਹੀਂ ਫੜੀ ਅਤੇ ਫਿਰ ਰੱਬ ਦਾ ਨਾਮ ਨਹੀਂ ਲਿਆ ਜਾਣਾ ਫਿਰ ਉਹ ਰਟਨ ਮੰਤਰ ਹੋਊਗਾ ਰੱਬ ਦਾ ਨਾਂ ਵੀ ਕੀ ਆ ਰੱਬ ਦਾ ਨਾਂ ਇਹ ਨਹੀਂ ਹੈ ਕਿ ਇਹ ਲਫ਼ਜ਼ ਬੋਲੀ ਗਿਆ ਜਾਂ ਉਹ ਕਰੀ ਗਿਆ ਗੱਲ ਤਾਂ ਇਹ ਆ ਵੀ ਉਹਦੀ ਆਪਣੀ ਜਿਹੜੀ ਸੋਚ ਆ ਉਹਦੇ ਵਿੱਚ ਉਹ ਪਰਵਰਦਗਾਰ ਪਰਮਾਤਮਾ ਵਾਹਿਗੁਰੂ ਜਿਹਨੂੰ ਆਪਾਂ ਕਹਿੰਦੇ ਹਾਂ ਜਾਂ ਸਾਡਾ ਇਸ਼ਟ ਆ ਉਹ ਵੱਸ ਜੇ ਉਹਦੇ ਨਾਲ ਮੁਹੱਬਤ ਹੋ ਜੇ ਫਿਰ ਤਾਂ ਤੁਰੇ ਫਿਰਦੇ ਤੁਹਾਡੀ ਸੁਰਤੀ ਆ ਜਿਹੜਾ ਮਾਇੰਡ ਦਾ ਜਿਹੜਾ ਤੁਹਾਡਾ ਐਂਟੀਨਾ ਉਹ ਤੁਹਾਡਾ ਉੱਧਰ ਰਹਿਣਾ ਅਤੇ ਤੁਸੀਂ ਤੁਹਾਡੇ ਮਾਇੰਡ ਨੇ ਉਸ ਤਰ੍ਹਾਂ ਦੀਆਂ ਵੇਵਸ ਹੀ ਫੜਨੀਆਂ ਨੇ ਜਿਹੜੀਆਂ ਤੁਹਾਨੂੰ ਰੀਇਨਫੋਰਸ ਕਰਨਗੀਆਂ ਉਹ ਚੰਗੇ ਕੰਮ ਲਈ ਸੋ ਮੈਨੂੰ ਤਾਂ ਇਹ ਲੱਗਦਾ ਕਿ ਬਾਬੇ ਦੀ ਜਿਹੜੀ ਟੋਟਲ ਫਿਲੋਸਫੀ ਆ ਹਾਂਜੀ ਕਿਰਤ ਕਰਨੀ ਵੰਡ ਛਕਣੀ
0: ਅਤੇ
1: ਰੱਬ ਦਾ ਨਾਂ ਲੈਣਾ ਇਹ ਨਿਚੋੜ ਆ ਸਾਰੀ ਚੀਜ਼ ਦਾ ਜੇ ਆਪਾਂ ਇਹਦੇ 'ਤੇ ਪਹਿਰਾ ਦੇਈਏ ਇਹਦੇ 'ਤੇ ਚੱਲੀਏ ਤਾਂ ਰੂਹਾਨੀਅਤ ਹੀ ਰੂਹਾਨੀਅਤ ਸਾਰੇ ਪਾਸੇ
0: ਜੀਵਨ ਸੌਖਾ ਹੋ ਜਾਊਗਾ
1: ਜੀਵਨ ਸੌਖਾ ਹੋ ਜਾਊਗਾ
0: ਵਾਹ ਜੀ ਵਾਹ ਕਿਆ ਬਾਤ ਕਿਆ ਬਾਤ ਵੇਖੋ ਜੀ ਕਿੰਨੀ ਮੈਂ ਸਮਝਦਾ ਬਹੁਤ ਵੱਡੀ ਜਿਹੜਾ ਮੇਰਾ ਸਵਾਲ ਕਾਫੀ ਬਣ ਗਈ ਸੀ ਤੁਸੀਂ ਸਾਰਾ ਕੁਝ ਸਮੇਟ ਕੇ ਇੱਕ ਜਗ੍ਹਾ ਰੱਖਤਾ ਅਤੇ ਬਹੁਤ ਹੀ ਵਧੀਆ ਲੱਗਾ ਅਤੇ ਜੀਵਨ ਇਹ ਤਾਂ ਜੀਵਨ ਜਿਹੜਾ ਗੁਰਮਤ ਅਨੁਸਾਰ ਸਾਡਾ ਜੀਵਨ ਰਿਹਾ ਅਤੇ ਜੇ ਮੈਂ ਥੋੜ੍ਹਾ ਜਿਹਾ ਇੱਥੇ ਗੱਲ ਕਰਾਂ ਵੀ ਕਾਫੀ ਹੱਦ ਤੱਕ ਰਜਨੀਸ਼ ਦੀਆਂ ਕੁਛ ਗੱਲਾਂ ਵੀ ਇੱਦਾਂ ਦੀਆਂ ਨੇ ਉਹ ਥੋੜ੍ਹਾ ਜਿਹਾ ਉਹ ਇਸ ਕਰਕੇ ਗੱਲ ਕਰਦਾ ਵੀ ਜਿਹੜੇ ਸਾਡਾ ਵਿਖਾਵਾਪਣ ਹੈ ਇਹਨੂੰ ਜਾਂ ਜ਼ਿਆਦਾ ਡਿਟੇਲ 'ਚ ਕਹਿਣਾ ਹਿਪੋਕ੍ਰੇਸੀ ਹੈ ਉਹ ਕਹਿੰਦਾ ਵੀ ਇੱਕ ਯੋਗੀ ਸਾਧੂ ਜੇ ਜੰਗਲਾਂ 'ਚ ਰਹਿੰਦਾ ਜਦੋਂ ਕਿਤੇ ਉਹ ਸਿਨੇਮੇ ਦੇ ਅੱਗੋਂ ਨਿਕਲਦਾ ਨਾ ਉਹਦੇ ਅੰਦਰ ਤਰਥੱਲੀ ਬਹੁਤ ਮੱਚਦੀ ਮੈਂ ਜਾ ਕੇ ਵੇਖ ਕੇ ਆਵਾਂ ਉਹ ਜਦੋਂ ਲੋਕਾਂ ਦੀ ਭੀੜ ਵੇਖਦਾ ਵੀ ਉਹ ਕਹਿੰਦਾ ਮੈਨੂੰ ਤਾਂ ਕੋਈ ਪਛਾਣਦਾ ਨਹੀਂ ਮੈਂ ਇੱਥੇ ਕੀ ਹੈ ਦਰਅਸਲ ਉਹ ਇਹ ਗੱਲ ਕਰਨ ਦੀ ਕੋਸ਼ਿਸ਼ ਕਰਦਾ ਕਿ ਤੁਸੀਂ ਜ਼ਿੰਦਗੀ 'ਚ ਜਿੱਥੇ ਮਰਜ਼ੀ ਰਹੋ ਚਾਹੇ ਜੰਗਲਾਂ 'ਚ ਰਹੋ ਚਾਹੇ ਤੁਸੀਂ ਧਰਤੀ 'ਤੇ ਵੱਡੇ ਸ਼ਹਿਰਾਂ 'ਚ ਲੋਕਾਂ 'ਚ ਰਹੋ ਜੇ ਤੁਹਾਡਾ ਜੀਵਨ 'ਚ ਸੱਚ ਨੂੰ ਪਛਾਣਦੇ ਹੋ ਸੱਚਾ ਸੱਚਾ ਆ ਤਾਂ ਤੁਸੀਂ ਇੱਕ ਪਖੰਡ ਦਾ ਰਾਹ ਨਹੀਂ ਫੜਦੇ ਤਾਂ ਤੁਸੀਂ ਪਰਫੈਕਟ ਹੋ
1: ਬਿਲਕੁਲ ਜੀ ਇਹੀ ਚੀਜ਼ ਤਾਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਦੱਸੀ ਆ ਦੂਸਰੀ ਗੱਲ ਉਹਦੇ 'ਚ ਆ ਵੀ ਜੇ ਤੁਸੀਂ ਜੰਗਲਾਂ ਚਲੇ ਗਏ ਘਰ ਬਾਰ ਛੱਡ ਦਿੱਤਾ ਰੋਟੀ ਤਾਂ ਖਾਣੀ ਆ ਕੱਪੜਾ ਤਾਂ ਪਹਿਨਣਾ
0: ਫਿਰ ਵੀ ਉੱਥੇ ਕੁਛ ਕਰਾਂਗੇ
1: ਛੱਤ ਤਾਂ ਚਾਹੀਦੀ ਆ ਫਿਰ ਲੋਕਾਂ ਤੋਂ ਮੰਗ ਕੇ ਖਾਓਗੇ ਇਹਦਾ ਮਤਲਬ ਇਹ ਹੈ ਤੁਸੀਂ ਆਪਣੀ ਜ਼ਿੰਦਗੀ ਦਾ ਭਾਰ ਦੂਜਿਆਂ 'ਤੇ ਪਾਤਾ ਤੁਸੀਂ ਤਾਂ ਭਾਰ ਆਪਣਾ ਆਪ ਚੱਕਣਾ ਸੀ ਅਤੇ ਤੁਸੀਂ ਲੋੜਵੰਦ ਦਾ ਵੀ ਚੱਕਣਾ ਸੀ ਕਿਸੇ ਵੇਲੇ ਪਰ ਤੁਸੀਂ ਤਾਂ ਉਲਟ ਕਰਤਾ ਕੰਮ ਅਤੇ ਉਹ ਭੁਗਤਾਨ ਫਿਰ ਕਿੱਥੇ ਕਰੋਗੇ ਤੁਸੀਂ
0: ਉਹ ਬਿਨਾਂ ਕਿਰਤ ਦੇ ਅਸੀਂ ਲੈ ਰਹੇ
1: ਇਹਦੇ ਨਾਲ ਤਾਂ ਹੁਣ ਇੱਕ ਇੱਕ ਇੱਕ ਮੂਮੈਂਟ ਦੇ ਲਈ ਆਪਾਂ ਜੇ ਮੰਨ ਲਈਏ ਵੀ ਜੇ ਸਾਰੇ ਹੀ ਉੱਦਾਂ ਦੇ ਜੋਗੀ ਬਣ ਜਾਣ ਤਾਂ ਸੰਸਾਰ ਕਿੱਦਾਂ ਚੱਲੇਗਾ ਇਹ ਤਾਂ ਇਹ ਹੈ ਵੀ ਜੇ ਪਰਮਾਤਮਾ ਨੇ ਸੰਸਾਰ ਬਣਾਇਆ ਆਪਾਂ ਉਹਦੀ ਰਿਸਪੈਕਟ ਕਰੀਏ ਪਰਮਾਤਮਾ ਨੇ ਜਿਹੜਾ ਸੰਸਾਰ ਇਹ ਜਿੰਦਾ ਰਹਿਣ ਲਈ ਚੱਲਣ ਲਈ ਜ਼ਿੰਦਗੀ ਜਿਉਣ ਲਈ ਤਾਂ ਉਹ ਬਣਾਇਆ ਹੋਇਆ ਠੀਕ ਆ ਜੇ ਅਸੀਂ ਉਹ ਸਾਰੀ ਚੀਜ਼ ਛੱਡ ਦਿੱਤੀ ਲਾਈਫ ਵੱਲ ਪਿੱਠ ਕਰ ਲਈ ਅਸੀਂ ਤਾਂ ਫਿਰ ਉਹ ਪਰਮਾਤਮਾ ਦੀ ਬਣਾਈ ਚੀਜ਼ ਨੂੰ ਨਕਾਰ ਰਹੇ ਹਾਂ ਅਤੇ ਉੱਦਾਂ ਅਸੀਂ ਦਾਅਵਾ ਕਰਦੇ ਹਾਂ ਕਿ ਅਸੀਂ ਪਰਮਾਤਮਾ ਨੂੰ ਮਿਲਣਾ ਪਰਮਾਤਮਾ ਨੂੰ ਕਿੱਦਾਂ ਮਿਲਣਾਗੇ
0: ਕਿਆ ਬਾਤ ਹੈ
1: ਤੁਹਾਡੀ ਕੋਈ ਚੀਜ਼ ਹੈ ਤੁਹਾਡੀ ਬਹੁਤ ਪਿਆਰੀ ਚੀਜ਼ ਹੋਵੇ ਤੁਹਾਡਾ ਬੱਚਾ ਪਿਆਰਾ ਹੋਵੇ ਮੈਂ ਕੋਈ ਬੰਦਾ ਤੁਹਾਡੇ ਬੱਚੇ ਨੂੰ ਪਿਆਰ ਨਾ ਕਰੇ ਉਹਨੂੰ ਬਲਕਿ ਇਹ ਕਹੇ ਬੱਚੇ ਨੂੰ ਠੀਕ ਨਾ ਨਜ਼ਰ ਨਾ ਦੇਖੇ ਉਹ ਤੁਹਾਡੀ ਇੱਜ਼ਤ ਕਮਾ ਲੂਗਾ ਤੁਸੀਂ ਉਹਨੂੰ ਕੀ ਸਮਝੋਗੇ ਇੱਦਾਂ ਹੀ ਪਰਮਾਤਮਾ ਸੋ ਇਹ ਪਰਮਾਤਮਾ ਦੀ ਜਿਹੜੀ ਕ੍ਰੀਏਸ਼ਨ ਆ ਇਹ ਸਿਰਫ ਹਿਊਮਨ ਬੀਂਗ ਨਹੀਂ ਹੈਗੇ ਇਹਦੇ ਵਿੱਚ ਐਨੀਮਲਸ ਵੀ ਨੇ ਬਰਡਸ ਵੀ ਨੇ ਦਰਖਤ ਵੀ ਨੇ ਧਰਤੀ ਵੀ ਆ ਹਵਾ ਪਾਣੀ ਵੀ ਆ ਸਾਰਾ ਕੁਛ ਹੈ ਸੋ ਅਸੀਂ ਇਹਦੀ ਸਾਰੀ ਦੀ ਰਿਸਪੈਕਟ ਕਰੀਏ ਇਹ ਨਹੀਂ ਕਿ ਅਸੀਂ ਜੇ ਸਾਡੇ ਕੋਲ ਚਾਰ ਪੈਸੇ ਆ ਗਏ ਨੇ ਹੁਨਰ ਆ ਗਏ ਅਸੀਂ ਫੈਕਟਰੀ ਲਾ ਲਈ ਉਹ ਫੈਕਟਰੀ ਦਾ ਧੂੰਆਂ ਵੀ ਅਸੀਂ ਛੱਡ ਰਹੇ ਹਾਂ ਅਤੇ ਉਹਦਾ ਐਫਲੂਐਂਟ ਡਿਸਪੋਜ਼ਲ ਆ ਜਿਹੜਾ ਉਹ ਵੀ ਅਸੀਂ ਪਵਿੱਤਰ ਪਾਣੀ ਦੇ ਵਿੱਚ ਪਾ ਰਹੇ ਹਾਂ ਫਿਰ ਅਸੀਂ ਤਾਂ ਪਾਪ ਕਰ ਰਹੇ ਹਾਂ ਅਸੀਂ ਤਾਂ ਉਸ ਪਰਮਾਤਮਾ ਦੇ ਨਾਲ ਜੰਗ ਆਡਾ ਲਾ ਰਹੇ ਹਾਂ ਅਤੇ ਦੂਜੇ ਪਾਸੇ ਘਰੇ ਆ ਕੇ ਪਾਠ ਕਰਨੇ ਇਹ ਤਾਂ ਉਵੇਂ ਜ਼ਿੰਦਗੀ ਦੀ ਡਿਊਲਿਜ਼ਮ ਹੈ ਕਨਫਿਊਜ਼ਨ ਹੈ ਤੁਸੀਂ ਆਪਣੀ ਜ਼ਿੰਦਗੀ ਨੂੰ ਬੜਾ ਸਿੰਪਲ ਅਤੇ ਸਾਦਾ ਰੱਖੋ ਜੋ ਸੋਚਦੇ ਹੋ ਉਹ ਕਹੋ ਉਹ ਕਰੋ ਚੰਗੇ ਸਿਆਣੇ ਬੰਦਿਆਂ ਦੀ ਸੰਗਤ ਕਰੋ ਇਹ ਬਹੁਤ ਜ਼ਰੂਰੀ ਆ ਜਿਹੜੀ ਸੰਗਤ ਆ ਨਾ
0: ਉਹ ਬੜੀ ਜ਼ਰੂਰੀ
1: ਉਹ ਬਹੁਤ ਜ਼ਰੂਰੀ ਹੈ ਦੇਖੋ ਤੁਸੀਂ ਆਪਾਂ ਵੀ ਹਾਂ ਆਪਾਂ ਆਪਣੇ ਆਪ 'ਚ ਤਾਂ ਕਦੇ ਜੋ ਵੀ ਅੱਜ ਅਸੀਂ ਬਣੇ ਹਾਂ ਮਾੜੇ ਚੰਗੇ ਜੋ ਵੀ ਆ ਇਹ ਅਸੀਂ ਆਪਣੇ ਆਪ ਇਕੱਲੇ ਤਾਂ ਬਣੇ ਨੇ ਸਾਨੂੰ ਸੰਗਤ ਕਿਹੋ ਜਿਹੀ ਮਿਲੀ ਆ ਚਾਹੇ ਉਹ ਸਾਡੇ ਪਰਿਵਾਰ ਦੇ ਵਿੱਚ ਮਾਂ ਪਿਓ ਦੇ ਰੂਪ 'ਚ ਮਿਲੀ ਆ ਭੈਣ ਭਰਾਵਾਂ ਦੇ ਮਿਲੀ ਆ ਤਾਏ ਚਾਚਿਆਂ ਦੇ ਮਿਲੀ ਆ ਪਿੰਡ ਮੁਹੱਲੇ 'ਚ ਮਿਲੀ ਆ ਜਾਂ ਬਜ਼ੁਰਗਾਂ ਦੀ ਸੰਗਤ ਆ ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹੇ ਹਾਂ ਸੋ ਟੋਟਲ ਜਿਹੜੇ ਜਿੱਥੇ ਵੀ ਆਪਾਂ ਜਾਂਦੇ ਹਾਂ ਜਿੱਥੇ ਵੀ ਅਸੀਂ ਕੰਮ ਕਰਦੇ ਹਾਂ ਜਿੱਥੇ ਵੀ ਅਸੀਂ ਰਹਿੰਦੇ ਹਾਂ ਜਿਹਨਾਂ ਲੋਕਾਂ ਨੂੰ ਅਸੀਂ ਮਿਲਦੇ ਹਾਂ ਉਹਨਾਂ ਦਾ ਸੁਚੇਤ ਅਚੇਤ ਤੌਰ 'ਤੇ ਸਾਡੇ ਮਨ ਦੇ ਉੱਤੇ ਅਸਰ ਪੈਂਦਾ
0: ਬਿਲਕੁਲ ਠੀਕ
1: ਸੋ ਇਸ ਕਰਕੇ ਉਹ ਮਾਹੌਲ ਜਿਹਦੇ 'ਚ ਅਸੀਂ ਜਾਂਦੇ ਹਾਂ ਜੇ ਉਹ ਸੁਖਾਵਾਂ ਜੇ ਉਹ ਉਸਾਰੂ ਆ ਤਾਂ ਸਾਡੇ ਮਨ ਦੇ ਉੱਤੇ ਉਸ ਤਰ੍ਹਾਂ ਦਾ ਅਸਰ ਪਏਗਾ ਇਸ ਲਈ ਗੁਰਬਾਣੀ ਆ ਜਿਹੜੀ ਉਹ ਕਹਿੰਦੀਆਂ ਨੇ ਤੂੰ ਸੰਤ ਦੇ ਜਾਂ ਸਾਧ ਦੀ ਸੰਗਤ ਕਰ ਸਾਧ ਇਹ ਨਹੀਂ ਵੀ ਜਿਹਨੇ ਕੋਈ ਉਸ ਤਰ੍ਹਾਂ ਦੇ ਕੱਪੜੇ ਪਾ ਲਏ ਜਾਂ ਯੂਨੀਫਾਰਮ ਪਾ ਲਈ ਜਾਂ ਭੇਸ ਬਣਾ ਲਿਆ ਸਾਧ ਉਹ ਆ ਜਿਹਨੇ ਮਨ ਨੂੰ ਸਾਧ ਲਿਆ ਇਹੋ ਜਿਹੇ ਸ਼ਖਸ ਜਿਨ੍ਹਾਂ ਨੇ ਮਨ ਨੂੰ ਸਾਧ ਲਿਆ ਮਨ ਨੂੰ ਸਾਧਨਾ ਕੋਈ ਸੌਖਾ ਨਹੀਂ ਹੈ
0: ਉਹਨਾਂ ਦਾ ਸਾਧ
1: ਇਹੋ ਜਿਹਿਆਂ ਦੀ ਸੰਗਤ ਠੀਕ ਆ ਇਹੋ ਜਿਹਿਆਂ ਦੀ ਸੰਗਤ ਸੋ ਇਸੇ ਤਰ੍ਹਾਂ ਆਪਾਂ ਬਜ਼ੁਰਗ ਨੇ ਉਹਨਾਂ ਨੇ ਜ਼ਿੰਦਗੀ ਹੰਢਾਈ ਹੁੰਦੀ ਆ ਹੁਣ ਤੁਸੀਂ ਦੇਖੋ ਮੈਂ ਕਈ ਬੰਦਿਆਂ ਨੂੰ ਮਿਲਿਆ ਬਹੁਤ ਵਧੀਆ ਬੰਦਿਆਂ ਨੂੰ ਮਿਲਿਆ ਉਹਨਾਂ 'ਚ ਬਹੁਤੇ ਨੇ ਮੇਰੇ ਨਾਲ ਇਹ ਗੱਲ ਸਾਂਝੀ ਕੀਤੀ ਕਿ ਮੈਨੂੰ ਬਚਪਨ ਦੇ ਵਿੱਚ ਬਜ਼ੁਰਗਾਂ 'ਚ ਬੈਠਣ ਦਾ ਬੜਾ ਸ਼ੌਕ ਸੀ ਮੈਂ ਬਜ਼ੁਰਗਾਂ ਦੀ ਮੀਟਿੰਗ 'ਚ ਬੈਠ ਉਹਨਾਂ 'ਚ ਸੰਗਤ 'ਚ ਬੈਠਦਾ ਹੁੰਦਾ ਉਹਨਾਂ ਦੀਆਂ ਗੱਲਾਂ ਸੁਣਨੀਆਂ ਅਤੇ ਸਮਝਣਾ ਅਤੇ ਬੜੀਆਂ ਮਾੜੀਆਂ ਗੱਲਾਂ ਤੋਂ ਬਚੇ ਅਤੇ ਸਿਆਣਪ ਆਈ
0: ਤਜ਼ਰਬਾ ਜਿਹੜਾ ਉਹ ਨਿਚੋੜ ਸਾਹਮਣੇ ਆਇਆ
1: ਨਿਚੋੜ ਆਉਂਦਾ ਇਸੇ ਤਰ੍ਹਾਂ ਆਪਾਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਗੁਰਦੁਆਰਾ ਇਹ ਸਾਰੇ ਥਾਂ 'ਤੇ ਜਾਂਦੇ ਹਾਂ ਆਪਾਂ ਜਿੱਥੇ ਕੰਮ ਵੀ ਕਰਦੇ ਹਾਂ ਉੱਥੋਂ ਵੀ ਸਿੱਖਦੇ ਹਾਂ ਉੱਥੇ ਵੀ ਉਹਨਾਂ ਦੀਆਂ ਵੈਲਿਊਜ਼ ਨੇ ਹੁਣ ਜਿੱਥੇ ਆਪਾਂ ਕੰਮ ਕਰਦੇ ਹਾਂ ਕਿਤੇ ਵੀ ਜਾਓ ਹਰ ਇੰਸਟੀਟਿਊਸ਼ਨ ਦੀਆਂ ਆਪਣੀਆਂ ਕਾਰਪੋਰੇਟ ਵੈਲਿਊਜ਼ ਹੁੰਦੀਆਂ ਵੀ ਤੁਸੀਂ ਜਿੱਦਾਂ ਓਨੈਸਟੀ ਹੋਈ ਇੰਟੈਗ੍ਰਿਟੀ ਹੋਈ ਟਰੂਥਫੁਲਨੈਸ ਹੋਈ ਹਾਂਜੀ ਅਤੇ ਇਨੋਵੇਸ਼ਨ ਹੋਈ ਇਸ ਤਰ੍ਹਾਂ ਰਿਸਪੈਕਟ ਹੋਈ ਇਹ ਵੈਲਿਊਜ਼ ਨੇ ਇਹ ਵੈਲਿਊਜ਼ ਨੇ ਜਿਹੜੀਆਂ ਮੁਲਾਜ਼ਮਾਂ ਨੂੰ ਇੰਪਲਾਈਜ਼ ਨੂੰ ਡਾਇਰੈਕਸ਼ਨ ਦਿੰਦੀਆਂ ਕਿ ਜਦੋਂ ਤੂੰ ਕੰਮ ਕਰਨਾ ਤੂੰ ਇਹ ਚੀਜ਼ਾਂ ਆਪਣੇ ਮਨ 'ਚ ਵਸਾ ਕੇ ਕਰਨਾ
0: ਕੀ ਬਾਤ ਹੈ
1: ਠੀਕ ਹੈ ਸੋ ਇਹ ਚੀਜ਼ਾਂ ਜੇ ਅਸੀਂ ਆਪਣੀ ਪ੍ਰਾਈਵੇਟ ਲਾਈਫ ਦੇ ਵਿੱਚ ਵੀ ਹਾਂ ਜੇ ਅਸੀਂ ਇਹ ਚੀਜ਼ਾਂ ਦਾ ਖਿਆਲ ਰੱਖਦੇ ਹਾਂ ਤਾਂ ਸਾਡੀ ਆਪਣੀ ਜ਼ਿੰਦਗੀ ਤਾਂ ਖੂਬਸੂਰਤ ਹੋਣੀ ਹੋਣੀ ਆ ਇਹ ਗਰੰਟੀ ਆ ਸਾਡਾ ਜਿਹੜਾ ਪਰਿਵਾਰ ਦਾ ਜ਼ਿੰਦਗੀ ਆ ਪਰਿਵਾਰ ਦੀ ਲਾਈਫ ਆ ਖਾਸ ਤੌਰ 'ਤੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਕਿਉਂਕਿ ਉਹ ਬੜੇ ਕੀਨ ਓਬਜ਼ਰਵਰ ਹੁੰਦੇ ਨੇ ਸਭ ਤੋਂ ਵੱਧ ਅਤੇ ਸਭ ਤੋਂ ਨੇੜੇ ਜਿਹੜੇ ਆਪਣੇ ਮਾਂ ਪਿਓ ਨੂੰ ਜੇ ਕੋਈ ਸਹੀ ਤਰੀਕੇ ਨਾਲ ਵਾਚ ਕਰਦਾ ਜਾਂ ਦੇਖਦਾ ਜਾਂ ਸਮਝਦਾ ਉਹ ਔਲਾਦ ਹੁੰਦੀ ਆ
0: ਕੀ ਬਾਤ ਹੈ
1: ਉਹ ਦੇਖਦੇ ਨੇ ਕਿ ਜੇ
0: ਪਿਓ ਨਹੀਂ ਵੀ ਦੱਸਦੇ ਹੋਣ ਬੱਚੇ
1: ਓਬਜ਼ਰਵ ਕਰ ਰਹੇ ਨੇ ਦੇਖ ਰਹੇ ਨੇ ਮੇਰਾ ਮਾਂ ਪਿਓ ਇੱਕ ਦੂਜੇ ਨਾਲ ਕਿੱਦਾਂ ਬੋਲਦੇ ਕਰਦੇ ਨੇ ਕੰਡਕਟ ਕਰਦੇ ਨੇ ਬਾਹਰੋਂ ਬੰਦਾ ਆਉਂਦਾ ਕੀ ਕਰਦੇ ਨੇ ਉਸ ਬੰਦੇ ਦੀ ਗੈਰ ਹਾਜ਼ਰੀ 'ਚ ਕਿੱਦਾਂ ਬੋਲਦੇ ਨੇ ਪ੍ਰੈਜੈਂਸ 'ਚ ਕਿੱਦਾਂ ਬੋਲਦੇ ਨੇ ਠੀਕ ਹੈ ਜਿਹੜੀ ਗੱਲ ਕਹਿੰਦੇ ਨੇ ਕਿ ਉਹ ਕਰਦੇ ਵੀ ਨੇ ਉਹਨਾਂ ਦੀ ਕਹਿਣੀ ਕਰਨ 'ਚ ਕਿੰਨਾ ਕੁ ਕਥਨ ਆ ਇਸ ਤਰ੍ਹਾਂ ਅਸੀਂ ਆਪਣੇ ਪ੍ਰੈਕਟੀਕਲ ਜਿਹੜੀ ਜ਼ਿੰਦਗੀ ਹੁੰਦੀ ਹੈ ਨਾ ਉਹਦੇ ਰਾਹੀਂ ਅਸੀਂ ਆਪਣੀਆਂ ਵੈਲਿਊਜ਼ ਟ੍ਰਾਂਸਫਰ ਕਰਦੇ ਹਾਂ ਆਪਣੇ ਔਲਾਦ ਨੂੰ ਅਸੀਂ ਕਹੀਏ ਜੋ ਮਰਜ਼ੀ ਬਈ ਆਹ ਕਰੋ ਪਰ ਜੇ ਸਾਡੀ ਆਪਣੀ ਜ਼ਿੰਦਗੀ ਉੱਦਾਂ ਦੀ ਹੈ ਨਹੀਂ ਉਹਨਾਂ 'ਤੇ ਕੋਈ ਅਸਰ ਨਹੀਂ ਹੋਣਾ ਇਸ ਕਰਕੇ ਪੰਜਾਬੀ 'ਚ ਆਪਾਂ ਜਾਣਦੇ ਹਾਂ ਪੜ੍ਹਦੇ ਵੀ ਹਾਂ ਸੁਣਦੇ ਵੀ ਹਾਂ ਵੀ ਕਹਿਣੀ ਅਤੇ ਕਥਨੇ
0: ਕੁਛ ਫਰਕ ਨਹੀਂ ਹੋਣਾ
1: ਹਾਂ ਉਹ ਇੱਕ ਹੋਣੀ ਚਾਹੀਦੀ ਹੈ
0: ਕਿਆ ਬਾਤ
1: ਹਾਂ ਜਦੋਂ ਤੁਹਾਡੀ ਉਹ ਇੱਕ ਆ ਨਾ ਔਰ ਪਹਿਲੀ ਗੱਲ ਇਸ ਚੀਜ਼ ਨੂੰ ਤੁਸੀਂ ਖੁਦ ਵਾਚਣਾ
0: ਇਹ ਬਹੁਤ ਵਧੀਆ ਗੱਲ ਤੁਸੀਂ ਦੱਸੀ ਕਹਿਣੀ ਅਤੇ ਕਥਨੀ ਵਿੱਚ ਇੱਕ ਸਾਰਤਾ ਹੋਣੀ ਚਾਹੀਦੀ ਹੈ
1: ਉਹ ਪਹਿਲਾਂ ਤੁਸੀਂ ਉਹਨੂੰ ਆਪਣੇ ਆਪ ਨੂੰ ਆਪ ਦੇਖਣਾ ਨਜ਼ਰਸਾਨੀ ਹੈ ਜਿਹੜੀ ਉਹ ਤੁਸੀਂ ਕਰਨੀ ਹੈ ਕਿ ਮੈਂ ਕੀ ਕਰ ਰਿਹਾ ਤੁਹਾਡੇ ਮਨ 'ਚ ਖਿਆਲ ਵੀ ਕੋਈ ਮਾੜਾ ਆਉਂਦਾ ਤਾਂ ਬੰਦਾ ਸ਼ਰਮ ਮਹਿਸੂਸ ਕਰਦਾ ਵੀ ਮੈਨੂੰ ਇਹ ਖਿਆਲ ਆਇਆ ਕਿਉਂ ਹੈਂਜੀ ਅਤੇ ਕਰਨੀ ਤਾਂ ਦੂਰ ਦੀ ਗੱਲ ਆ ਉਹ ਜਦੋਂ ਤੁਹਾਡੀ ਇਸ ਤਰ੍ਹਾਂ ਦੀ ਜ਼ਿੰਦਗੀ ਉਹਦੇ ਆਲੇ ਦੁਆਲੇ ਮੈਂ ਇਹ ਵੀ ਨਹੀਂ ਕਹਿੰਦਾ ਕਿ ਇੱਕ ਦਿਨ 'ਚ ਹੁੰਦੀ ਆ ਹੌਲੀ ਹੌਲੀ ਅਸੀਂ ਇਵੋਲਵ ਹੁੰਦੇ ਹਾਂ ਹੌਲੀ ਹੌਲੀ ਅਸੀਂ ਸਿੱਖਦੇ ਹਾਂ ਜ਼ਿੰਦਗੀ 'ਚ ਸਾਡੇ ਕਈ ਦਫ਼ਾ ਇਹੋ ਜਿਹੀਆਂ ਘਟਨਾਵਾਂ ਹੋ ਜਾਂਦੀਆਂ ਨੇ ਜਿਹੜੀਆਂ ਸਾਨੂੰ ਸਿਖਾ ਦਿੰਦੀਆਂ ਨੇ ਕਈ ਦਫ਼ਾ ਸਾਨੂੰ ਕੋਈ ਇਹੋ ਜਿਹੀ ਸ਼ਖਸੀਅਤ ਜ਼ਿੰਦਗੀ 'ਚ ਮਿਲ ਜਾਂਦੀ ਆ ਜਿਹੜੀ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦਿੰਦੀ ਆ
0: ਕਿਉਂਕਿ ਬਹੁਤ ਜ਼ਰੂਰੀ ਹੈ ਜਿਹੜੀ ਤੁਸੀਂ ਗੱਲ ਕੀਤੀ
1: ਹਾਂ
0: ਅਤੇ ਸਾਧ ਸੰਗਤ ਰਹਿਰਾਸ ਹੈ ਹਰ ਚੰਦੋਰੀ ਨਗਰ ਵਸੰਦਾ ਮਤਲਬ ਭਾਈ ਗੁਰਦਾਸ ਹੋਰੀ ਕਹਿ ਰਹੇ ਆ ਰਹਿਰਾਸ ਦਾ ਮਤਲਬ ਰਹਿਣ ਦਾ ਤਰੀਕਾ ਰਹੋ ਰੀਤ ਕੀ ਹੈ ਕਿੱਦਾਂ ਅਸੀਂ ਰਹਿਣਾ ਵਸਣਾ ਆ ਕਿਤੇ ਅਤੇ ਜਿਹੜੀ ਗੱਲ ਦਾ ਤੁਸੀਂ ਕਿਹਾ ਵੀ ਉਹਨਾਂ ਲੋਕਾਂ ਦੀ ਸੰਗਤ ਦਾ ਹੀ ਅਸਰ ਹੁੰਦਾ ਹੈ ਜਿਨ੍ਹਾਂ ਨੇ ਮਨ ਨੂੰ ਸਾਧਿਆ ਉਹਨੂੰ ਸਾਧ ਸੰਗਤ ਤੁਸੀਂ ਮੰਨਦੇ ਹਾਂ
1: ਔਰ ਜਿਹੜੀ ਸਾਧਨਾ ਨਾ ਇਹ ਸਾਧਨੇ ਦੇ ਲਈ ਪਹਿਲੀ ਗੱਲ ਜਿੱਦਾਂ ਆਪਾਂ ਕਹਿੰਦੇ ਪਹਿਲਾਂ ਕਿਸੇ ਚੀਜ਼ ਨੂੰ ਪੜ੍ਹਨਾ ਫਿਰ ਉਹਨੂੰ ਸਮਝਣਾ ਫਿਰ ਉਹਦੇ 'ਤੇ ਵਿਚਾਰ ਕਰਨੇ ਅਤੇ ਫਿਰ ਉਹਦੇ 'ਤੇ ਤੁਰਨਾ ਇਹ ਡਿਫਰੈਂਟ ਸਟੇਜਸ ਨੇ
0: ਗੁਰਮੁਖ ਤਾਂ ਸੰਗ ਸਾਧਾਂ ਨਾਲ ਸਾਧੇ ਹੋਏ ਬੰਦਿਆਂ ਨਾਲ ਸਾਧੂਆਂ ਨਾਲ ਨਹੀਂ ਹੈ
1: ਬਿਲਕੁਲ ਹੁਣ ਗੁਰੂ ਗ੍ਰੰਥ ਸਾਹਿਬ ਜਾਂ ਸਾਡੀਆਂ ਹੋਰ ਜਿਹੜੀਆਂ ਧਰਮੀ ਕਿਤਾਬਾਂ ਨੇ ਜਾਂ ਗ੍ਰੰਥ ਨੇ ਉਹਨਾਂ ਨੂੰ ਕਈ ਬੰਦੇ ਨੇ ਮੈਂ ਦੇਖਿਆ ਮੈਂ ਕੱਲ੍ਹ ਵੀ ਕਿਸੇ ਨਾਲ ਪਰਸੋਂ ਗੱਲ ਕਰ ਰਿਹਾ ਸੀਗਾ ਉਹਦੇ ਵਿਚਾਰ ਥੋੜ੍ਹੇ ਜਿਹੇ ਡਿਫਰੈਂਟ ਸੀਗੇ ਮੈਂ ਗੱਲ ਕਰਦੇ ਉਹਦੇ ਨਾਲ ਇਹੀ ਗੱਲ ਸਾਂਝੀ ਕੀਤੀ ਵੀ ਤੁਸੀਂ ਕੋਈ ਵੀ ਗ੍ਰੰਥ ਆ ਉਹਨੂੰ ਤੁਸੀਂ ਇੱਕ ਫਿਲੋਸਫੀ ਦੇ ਤੌਰ 'ਤੇ ਦੇਖੋ ਆਪਾਂ ਅਰਿਸਟੋਟਲ ਨੂੰ ਪੜ੍ਹਦੇ ਹਾਂ ਪਲੈਟੋ ਨੂੰ ਪੜ੍ਹਦੇ ਹਾਂ
0: ਜੀ
1: ਹਾਂਜੀ ਹੋਰ ਵਿਚਾਰ ਜਿੰਨੇ ਫਿਲੋਸਫਰ ਹੋਏ ਨੇ ਉਹਨਾਂ ਨੂੰ ਪੜ੍ਹਦੇ ਹਾਂ ਅਤੇ ਗੁਰੂ ਨਾਨਕ ਤੋਂ ਵੱਡਾ ਪੰਜਾਬ ਦੇ ਵਿੱਚ ਕਿਹੜਾ ਫਿਲੋਸਫਰ ਹੋਇਆ ਔਰ ਜਿਹੜੀ ਉਹਨਾਂ ਦੀ ਬਾਣੀ ਉਹ ਫਿਲੋਸਫੀ ਹੈ ਤੁਸੀਂ ਉਹਨੂੰ ਇੱਕ ਫਿਲੋਸਫੀ ਦੇ ਤੌਰ 'ਤੇ ਲਓ ਵੀ ਇਹ
0: ਫਿਰ ਵੱਖ ਵੱਖ ਬੋਲੀਆਂ 'ਚ ਹੈ ਉਸ ਵੇਲੇ ਦੀਆਂ ਜਿਹੜੀਆਂ ਲੋਕਾਂ ਦੇ ਡਾਇਲੈਕਟ ਸੀਗੇ ਉਹਨਾਂ ਦੇ ਵਿੱਚ ਹੈ ਉਹ ਬੋਲੀਆਂ ਨੇ ਬੇਸਿਕਲੀ
1: ਬਿਲਕੁਲ ਉਹ ਫਲਸਫਾ ਚਾਹੇ ਬਾਬਾ ਫਰੀਦ ਆ ਅਸੀਂ ਤਾਂ ਬਹੁਤ ਅਮੀਰ ਹਾਂ ਇਸ ਗੱਲੋਂ ਕਿ ਐਡੇ ਮਤਲਬ ਵੱਡੇ ਵੱਡੇ ਵਿਦਵਾਨ ਫਿਲੋਸਫਰ ਸਾਡੇ ਹੋਏ ਨੇ ਚਾਹੇ ਬਾਬਾ ਫਰੀਦ ਆ ਚਾਹੇ ਸਾਡੇ ਗੁਰੂ ਸਾਹਿਬਾਨ ਨੇ ਅਤੇ ਚਾਹੇ ਸਾਡੇ ਗੁਰੂ ਸਾਹਿਬਾਨ ਤੋਂ ਪਹਿਲਾਂ ਦੇ ਨੇ ਬਾਬਾ ਫਰੀਦ ਤੋਂ ਵੀ ਪਹਿਲਾਂ ਦੇ ਨੇ ਜੇ ਆਪਾਂ ਦੇਖੀਏ ਤੇ ਜਾਂ ਲੇਟ ਸਾਈਂ ਬੁੱਲੇ ਸ਼ਾਹ ਹੋਣੇ ਨੇ ਜਿਹੜੇ
0: ਨਹੀਂ ਅਸੀਂ ਬਾਬਿਆਂ ਨੂੰ ਫਿਲਾਸਫੀਰ ਮੰਨਦੇ ਹਾਂ ਮੇਰੇ ਹਿਸਾਬ ਨਾਲ ਬਾਬਾ ਜਦੋਂ ਕਿਸੇ ਨੂੰ ਸਿਆਣਾ ਸਿਆਣਾ ਬੰਦਾ ਹੋਏ ਡੂੰਘੀਆਂ ਗੱਲਾਂ ਕਰੇ ਉਹਨੂੰ ਫਿਲਾਸਫਰ ਮੰਨਦੇ ਹਾਂ
1: ਮੈਂ ਤੁਹਾਨੂੰ ਦੱਸਦਾ ਸਾਡੇ ਪਿੰਡ ਦੇ ਮੇਰੇ ਪਿੰਡ ਦੇ ਲਾਗੇ ਇੱਕ ਸਾਧਾਂ ਦਾ ਉਹ ਵੀ ਇੱਦਾਂ ਕਹਿ ਲਓ ਸਾਧਾਂ ਦਾ
0: ਤੁਸੀਂ ਪਿੰਡ ਦੀ ਗੱਲ ਮੈਨੂੰ ਯਾਦ ਆ ਗਈ ਇੱਕ ਬਾਬਾ ਮੰਝ ਦਾ ਸੁਣਨਾ ਮੈਂ
1: ਚਲੋ ਉਹ ਸਾਡੇ ਪਿੰਡ ਦੇ ਲਾਗੇ ਬਹੁਤ ਕਲਰ ਸੀ ਲਾਗਲੇ ਪਿੰਡ ਉਸ ਬਾਬੇ ਨੇ ਆਪਣੀ ਕੁਟੀਆ ਉਸ ਕਲਰ ਦੇ ਵਿੱਚ ਬਣਾਈ ਸੀ ਜਿੱਥੇ ਮੀਲਾਂ ਵਧੀਆ ਆਲੇ ਦੁਆਲੇ ਕੋਈ ਨਹੀਂ ਸੀਗਾ
0: ਅੱਛਾ
1: ਅਤੇ
0: ਕਲਰ ਜ਼ਮੀਨ ਨੂੰ ਕਹਿੰਦੇ ਜਿੱਥੇ ਪਾਣੀ ਖਾਰਾ ਪਾਣੀ ਹੁੰਦਾ ਜਿੱਥੇ
1: ਜਿਹੜੇ ਬੰਜਰ ਜ਼ਮੀਨ
0: ਬੰਜਰ ਜ਼ਮੀਨ ਹੈ
1: ਜਿਹਦੇ ਵਿੱਚ ਕੋਈ ਕੁਛ ਵੀ ਨਹੀਂ ਸੀ ਉੱਗਦਾ ਅਤੇ ਉਹਨੇ ਉੱਥੇ ਇਕਾਂਤ ਦੇ ਵਿੱਚ ਆਪਣੇ ਝੌਂਪੜੀ ਕਹਿ ਲਓ ਕੁੱਲੀ ਕਹਿ ਲਓ ਬਣਾਈ ਸੀ ਅਤੇ ਰੱਬ ਦਾ ਨਾਂ ਉਹਨੇ ਲਿਆ ਬੜੀ ਮਾਨਤਾ ਹੋਈ ਔਰ ਉਹਨਾਂ ਦਾ ਨਾਂ ਸੀ ਸੰਤ ਮਾੜੂ ਰਾਮ
0: ਅੱਛਾ ਜੀ
1: ਅਤੇ ਉਹਨਾਂ ਨੇ ਇੱਕ ਬੜਾ ਵੱਡਾ ਗ੍ਰੰਥ ਲਿਖਿਆ
0: ਅੱਛਾ ਜੀ
1: ਅਤੇ ਉਹ ਪਬਲਿਸ਼ ਨਹੀਂ ਹੋਇਆ ਪਰ ਕੁਛ ਹਿੱਸੇ ਨੇ ਜਿਹੜੇ ਕਾਫੀ ਲੋਕਾਂ 'ਚ ਪਾਪੂਲਰ ਨੇ ਅਤੇ ਉਹ ਥੋੜ੍ਹੇ ਜਿਹੇ ਮੈਂ ਵੀ ਪੜ੍ਹੇ
0: ਅੱਛਾ
1: ਮੈਂ ਤੁਹਾਨੂੰ ਉਹਨਾਂ 'ਚੋਂ ਇੱਕ ਸੁਣਾ ਦਿੰਦਾ ਉਹ 'ਚੋਂ ਲਿਖਦੇ ਆ ਕਿ ਮੈਂ ਨੂੰ ਮੁੰਝ ਕਰ ਮੁੰਝ ਹੁੰਦੀ ਹੈ ਵਾਣ
0: ਜਿਹਦੇ ਮੰਜੀ ਬਣਦੇ
1: ਅਤੇ ਮੁੰਝ ਦਾ ਇਹ ਹੁੰਦਾ ਵੀ ਜਿੰਨਾ ਉਹਨੂੰ ਕੁੱਟੋ ਉੰਨੀ ਉਹ ਵਧੀਆ ਸਾਬਤ ਹੁੰਦੀ ਆ
0: ਕਿਆ ਬਾਤ
1: ਮੁੰਝ ਦੀ ਖਾਸੀਅਤ ਹੈ
0: ਗਿੱਲਾ ਕਰਕੇ ਕੁੱਟਦੇ ਮੇਰੇ
1: ਕੁੱਟਦੇ ਆ ਉੰਨੀ ਵਧੀਆ ਸਾਫ਼ ਹੁੰਦੀ ਰਹਿੰਦੀ ਆ ਉਹਦੀ ਕੁਆਲਿਟੀ ਇੰਪਰੂਵ ਹੁੰਦੀ ਆ ਉਹ ਕਹਿੰਦੇ ਮੈਂ ਨੂੰ ਮੁੰਝ ਕਰ ਨਿੱਕੀ ਕਰ ਕਰ ਕੁੱਟ
0: ਕਿਆ ਬਾਤ ਹੈ
1: ਭਰੇ ਖਜ਼ਾਨੇ ਸਾਹਿਬ ਦੇ ਜਿੰਨੇ ਮਰਜ਼ੀ ਲੁੱਟ
0: ਨੀਵਾਂ ਹੋ ਕੇ ਲੁੱਟ
1: ਭਰੇ ਖਜ਼ਾਨੇ ਸਾਹਿਬ ਦੇ ਜਿੰਨੇ ਮਰਜ਼ੀ ਲੁੱਟ ਨਿਚੋੜ ਹੈ
0: ਕਿਆ ਬਾਤ ਹੈ ਕਿਆ ਬਾਤ ਹੈ ਦੁਬਾਰਾ ਬੋਲਿਓ ਜੀ ਮੈਂ ਨੂੰ ਮੁੰਝ ਕਰ ਵਾਹ ਵਾਹ ਵਾਹ
1: ਨਿੱਕੀ ਕਰ ਕਰ ਕੁੱਟ ਭਰੇ ਖਜ਼ਾਨੇ ਸਾਹਿਬ ਦੇ ਜਿੰਨੇ ਮਰਜ਼ੀ ਲੁੱਟ
0: ਵਾਹ ਜੀ ਵਾਹ ਵਾਹ ਜੀ
1: ਤੁਸੀਂ ਮੈਨੂੰ ਦੱਸੋ ਸਾਈਂ ਬੁੱਲੇ ਸ਼ਾਹ ਦੀ ਅਸੀਂ ਕਰ ਰਹੇ ਹਾਂ ਇਹ ਸਾਈਂ ਬੁੱਲੇ ਸ਼ਾਹ ਦੀ ਲਿਖਤੋਂ ਘੱਟ ਆ
0: ਕਿਆ ਨਹੀਂ ਬਰਾਬਰ ਹੈ ਜੀ ਬਿਲਕੁਲ ਬਿਲਕੁਲ ਕੀ ਦੱਸਿਆ ਤੁਸੀਂ ਬਾਬਾ ਮੰਝ
1: ਉਹ ਨਹੀਂ ਉਹਨਾਂ ਦਾ ਨਾਂ ਸੀ ਸੰਤ ਮਾੜੂ ਰਾਮ
0: ਸੰਤ ਮਾੜੂ ਰਾਮ ਕਿਆ ਬਾਤ ਹੈ ਜੀ
1: ਔਰ ਉਹ ਬਹੁਤ ਕਮਾਈ ਵਾਲੇ ਹੋਏ ਬੜੀ ਉਹਨਾਂ ਦੀ ਪਿੰਡ ਦਾ ਨਾਂ ਹੈਗਾ ਲਸੋਈ
0: ਲਸੋਈ
1: ਜਿੱਥੇ
0: ਤੇ ਉਹਨਾਂ ਦਾ ਜਿੰਨਾ ਵੀ ਜਿਹੜਾ ਵੀ ਥੋੜ੍ਹਾ ਪਤਾ ਬਚਿਆ ਕੰਮ ਅਜੇ ਤੱਕ ਹੁਣ ਪਬਲਿਸ਼ ਨਹੀਂ ਹੋਇਆ ਕਿਸੇ ਰੂਪ ਦੇ ਵਿੱਚ
1: ਉਹ ਇੱਦਾਂ ਜੀ ਵੀ ਪਹਿਲਾਂ ਤਾਂ ਉਹ ਕਾਫੀ ਵੱਡਾ ਗ੍ਰੰਥ ਆ ਜੋ ਮੈਂ ਸੁਣਿਆ ਪਹਿਲਾਂ ਤਾਂ ਉਹ ਲੋਕ ਦੇਖਦੇ ਸੀ ਮੇਰੇ ਇੱਕ ਟੀਚਰ ਹੁੰਦੇ ਸੀਗੇ ਮੁੜ ਕੇ ਪਹਿਲਾਂ ਸਕੂਲ ਟੀਚਰ ਸੀ ਮੁੜ ਕੇ ਉਹ ਉਹਨਾਂ ਨੇ ਐੱਮ ਏ ਵੀ ਕੀਤੀ ਫਿਰ ਉਹ ਕਾਲਜ 'ਚ ਲੱਗ ਗਏ ਉਹ ਜਦੋਂ ਕਾਲਜ 'ਚ ਆਪਣੀ ਐੱਮ ਏ ਦੀ ਡਿਗਰੀ ਕਰਦੇ ਸੀ ਉਦੋਂ ਉਹਨਾਂ ਨੇ ਡੈਜ਼ਰਟੇਸ਼ਨ ਲਿਖਿਆ ਸੀ ਇੱਕ ਉਹ ਡੈਜ਼ਰਟੇਸ਼ਨ ਉਹਨਾਂ ਦੀ ਉਸ ਬਾਣੀ ਦੇ ਉੱਤੇ ਸੀਗਾ
0: ਕਿਆ ਬਾਤ ਹੈ
1: ਹਾਂ ਉਹ ਮੁੜ ਕੇ ਫਿਰ ਉਹ ਤਾਂ ਪੂਰੇ ਹੋ ਗਏ
0: ਪ੍ਰੋਫੈਸਰ ਸਾਹਿਬ ਉਹਨਾਂ ਜਿਹੜੇ ਤੁਹਾਡੇ ਟੀਚਰ ਸੀ ਉਹਨਾਂ ਦਾ ਵੀ ਉਹ ਕੰਮ ਪਬਲਿਸ਼ ਨਹੀਂ ਹੋਇਆ ਅੱਗੇ ਹਨਾ
1: ਪਬਲਿਸ਼ ਨਹੀਂ ਹੋਇਆ ਉਹਨਾਂ ਦਾ ਨਾਂ ਸੀ ਧਰਮਚੰਦ ਬਾਤਿਸ਼
0: ਧਰਮਚੰਦ ਬਾਤਿਸ਼ ਅਤੇ ਉਹ ਜਿਹੜਾ ਥੀਸਿਸ ਆ ਉਹ ਮਤਲਬ ਯੂਨੀਵਰਸਿਟੀ ਪੀ ਐਚ ਡੀ ਦਾ ਥੀਸਿਸ ਸੀ ਜਾਂ
1: ਨਹੀਂ ਉਹ ਮਾਸਟਰ ਲੈਵਲ ਦਾ ਸੀ
0: ਮਾਸਟਰ ਲੈਵਲ ਦਾ ਜਿਹੜਾ ਇੱਕ ਟਰਮ ਪੇਪਰ ਹੁੰਦਾ ਜਿਹਨੂੰ ਕਹਿੰਦੇ
1: ਜਿੱਦਾਂ ਹੁੰਦਾ
0: ਕਿਉਂਕਿ ਪੀ ਐਚ ਡੀ ਦਾ ਲਗਭਗ ਸਾਰੇ ਥੀਸਿਸ ਕਹਿਣ
1: ਹਾਂਜੀ ਹਾਂਜੀ ਹਾਂਜੀ
0: ਅੱਛਾ ਜੀ
1: ਸੋ ਮੇਰਾ ਕਹਿਣ ਤੋਂ ਮਤਲਬ ਇਹ ਆ ਵੀ ਜਿਹੜੇ ਅਸੀਂ ਬਹੁਤ ਕਿਸਮਤ ਵਾਲੇ ਹਾਂ ਕਿ ਪੰਜਾਬ ਦੇ ਵਿੱਚ ਸਾਡੇ ਬਾਬੇ ਹੋਏ ਨੇ ਉਹਨਾਂ ਨੇ ਸਾਨੂੰ ਇੰਨਾ ਗਿਆਨ ਵੰਡਿਆ ਔਰ ਵੰਡਿਆ ਹੀ ਨਹੀਂ ਉਹਨਾਂ ਨੇ ਆਪਣੀ ਐਕਚੁਅਲੀ ਆਪਣੀ ਜ਼ਿੰਦਗੀ ਉੱਦਾਂ ਬਤੀਤ ਕੀਤੀ
0: ਨਿਚੋੜ ਕੱਢਿਆ
1: ਹਾਂ ਤੁਸੀਂ ਦੇਖੋ ਅੱਜ ਆਪਾਂ ਖੇਤੀ ਦੀ ਗੱਲ ਕਰਦੇ ਹਾਂ 500 ਸਾਲ ਪਹਿਲਾਂ ਜਿਹੜਾ ਖੇਤੀ ਦਾ ਪ੍ਰੋਫੈਸ਼ਨ ਹੈ ਇਹ ਨੀਵਾਂ ਸੀਗਾ ਸਿਰਫ ਇੱਕ ਟਿਲਰ ਸੀ ਟਿਲਰ ਸੀ ਕਿਸਾਨ ਜ਼ਮੀਨ ਵਾਹੁੰਦਾ ਸੀ ਅਤੇ ਜੋ ਪੈਦਾ ਹੋਇਆ ਉਹਨੂੰ ਖਾਣ ਜੋਗਾ ਉਹਦੇ ਖਾਣ ਜੋਗਾ ਛੱਡ ਕੇ ਬਾਕੀ ਸਾਰਾ ਰਾਜਾ ਲੈ ਜਾਂਦਾ ਸੀ
0: ਕਿਆ ਬਾਤ ਹੈ
1: ਬਾਦਸ਼ਾਹ ਲੈ ਜਾਂਦਾ ਸੀ ਅਤੇ ਫਿਰ ਕੌਣ ਖੇਤੀ ਕਰੇ ਪਰ ਗੁਰੂ ਨਾਨਕ ਸਾਹਿਬ ਜਿਹੜੇ ਆਪ ਖੱਤਰੀ ਸੀਗੇ ਉਹਨਾਂ ਨੇ ਉਹ ਪ੍ਰੋਫੈਸ਼ਨ ਕੀਤਾ ਔਰ ਨਾਲ ਇਹ ਵੀ ਕਿਹਾ ਉੱਤਮ ਖੇਤੀ ਮੱਧਮ ਵਪਾਰ
0: ਕਿਆ ਬਾਤ ਹੈ
1: ਖੇਤੀ ਨੂੰ ਉੱਚਾ ਕੀਤਾ ਮਤਲਬ ਦਰਜਾਬੰਦੀ ਉੱਚੀ ਕਰ
0: ਜਿਹੜਾ
1: ਪ੍ਰੋਫੈਸ਼ਨ ਨੀਵਾਂ ਸਮਝਿਆ ਜਾਂਦਾ ਸੀ ਉਹਨੂੰ ਉੱਚਾ ਕੀਤਾ ਅਤੇ ਆਪ ਕੀਤਾ 18-19 ਸਾਲ ਉਹਨਾਂ ਨੇ ਖੇਤੀ ਕੀਤੀ ਦਿਖਾਇਆ ਸੋ ਇਦਾਂ ਹੀ ਸਾਡੇ ਬਾਕੀ ਤੁਸੀਂ ਜਿੰਨੇ ਆਪਾਂ ਗੁਰੂ ਨੇ ਜਾਂ ਹੋਰ ਕਈ ਸੰਤ ਮਹਾਤਮਾ ਹੋਏ ਨੇ ਜਾਂ ਪੀਰ ਫਕੀਰ ਹੋਏ ਨੇ ਬੜੇ ਨੇ ਆਪਾਂ ਨਹੀਂ ਜਾਣਦੇ ਪਰ ਬਹੁਤ ਨੇ ਜਿਨ੍ਹਾਂ ਨੇ ਆਪਣੀ ਜਿਹੜੀ ਜ਼ਿੰਦਗੀ ਆ ਉਸ ਤਰ੍ਹਾਂ ਗੁਜ਼ਾਰੀ ਆ ਅਤੇ ਸੱਚ 'ਤੇ ਖੜੇ ਨੇ ਸੱਚ 'ਤੇ ਪਹਿਰਾ ਦਿੱਤਾ ਆਪਾਂ ਜੇ ਇਕੱਲਾ ਸਿੱਖ ਇਤਿਹਾਸ ਵੀ ਪੜ੍ਹ ਲਈਏ ਤਾਂ ਜਦੋਂ ਦਸਵੇਂ ਪਾਤਸ਼ਾਹ ਦੀ ਜੰਗ ਹੁੰਦੀ ਆ ਪਹਾੜੀ ਰਾਜਿਆਂ ਨਾਲ ਤਾਂ ਪੀਰ ਬੁੱਧੂ ਸ਼ਾਹ ਆਉਂਦਾ
0: ਸਹੀ ਗੱਲ
1: ਧਰਮ ਦੇ ਪੱਖੋਂ ਤਾਂ ਹੁਣ ਹੋਰ ਸੀ ਪਰ ਉਹਨੇ ਕਿਹਾ ਨਹੀਂ ਸੱਚ ਇੱਥੇ ਆ ਨਾਲ ਖੜ ਗਿਆ ਸੋ ਤੁਹਾਡੇ ਲਈ ਮੈਂ ਇਹ ਸਮਝਦਾ ਵੀ ਸਾਡੇ ਲਈ ਜ਼ਿੰਦਗੀ ਦੇ ਵਿੱਚ ਜਿਹੜੀ ਸੱਚਾਈ ਸੱਚ ਆ ਅਤੇ ਜੋ ਸੱਚੀ ਸਹੀ ਆ ਅਤੇ ਜੋ ਸਾਡੇ ਸਮਾਜ ਦੇ ਭਲੇ ਲਈ ਆ ਉਹ ਅਸੀਂ ਪ੍ਰਮੁੱਖ ਰੱਖੀਏ ਬਾਕੀ ਗੱਲਾਂ ਸਭ ਪਿੱਛੇ ਨੇ ਫੋਕਟ ਨੇ
0: ਹਾਂਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਜੀ ਯੋਗੀਆਂ ਤੋਂ ਗੱਲ ਸ਼ੁਰੂ ਕਰਕੇ ਅਸੀਂ ਜਿਹੜੇ ਮੌਜੂਦੇ ਜੀਵਨ ਹੈ ਉਹਦਾ ਨਿਚੋੜ ਦੱਸਿਆ ਅਤੇ ਬਾਬਾ ਮੰਝ ਮਾੜੂ ਰਾਮ ਹੋਣਾ ਦਾ ਜਿਹੜਾ ਤੁਸੀਂ ਕਥਨ ਦੱਸਿਆ ਵੀ ਨੀਵਾਂ ਹੋ ਕੇ ਮਨ ਨੂੰ ਸਾਧਨ ਦੀ ਗੱਲ ਤੁਸੀਂ ਕੀਤੀ ਹੈ ਜਿਹੜੀ ਕਿਆ ਬਾਤ ਹੈ ਜੀ ਨਿਚੋੜ ਨੇ ਅਤੇ ਫਿਰ ਇੱਕ ਗੀਤ ਵੀ ਸੁਣਦੇ ਹਾਂ ਜੀ ਰਾਂਝਾ ਰਾਂਝੇ ਦੀ ਗੱਲ ਚੱਲ ਰਹੀ ਹੈ ਅਤੇ ਰਾਂਝੇ ਦਾ ਗੀਤ ਸੁਣਦੇ ਹਾਂ ਅਤੇ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੂਗਾ 7 ਵਜੇ ਇੱਕ ਬ੍ਰੇਕ ਵੀ ਲਵਾਂਗੇ ਫਿਰ ਅਗਲੇ ਸੈਗਮੈਂਟ 'ਤੇ ਅੱਗੇ ਵੱਧਦੇ ਹਾਂ ਬਹੁਤ ਬਹੁਤ ਸ਼ੁਕਰੀਆ ਜੀ

0: on your local station, 88.6 Plenty Valley FM, The World at Night.
1: ਤੁਸੀਂ ਸੁਣ ਰਹੇ ਹੋ ਪਲੈਂਟੀ ਵੈਲੀ ਐਫ ਐਮ ਮੈਂ ਹਾਂ ਬਿੱਕੀ ਸਿੰਘ ਪ੍ਰੋਗਰਾਮ ਗੱਲਾਂ ਚੋ ਗੱਲ ਮੇਰੇ ਨਾਲ ਬੈਠੇ ਨੇ ਜੀ ਡਾਕਟਰ ਹਰਜਿੰਦਰ ਸਿੰਘ ਜੀ ਔਰ ਅਸੀਂ ਪ੍ਰੋਗਰਾਮ ਦੇ ਦੌਰਾਨ ਅਤੇ ਪ੍ਰੋਗਰਾਮ ਤੋਂ ਬਾਅਦ ਵੀ ਜਦੋਂ ਗੀਤ ਚੱਲ ਰਿਹਾ ਸੀ ਅਤੇ ਇਹੀ ਗੱਲਾਂ ਕਰ ਰਹੇ ਸੀ ਕਿ ਜ਼ਿੰਦਗੀ ਨੂੰ ਸਾਡੇ ਕਿੰਨਾ ਅਮੀਰ ਫਲਸਫਾ ਮਿਲਿਆ ਆ ਕਿੰਨੀ ਸਾਡੀ ਇੰਨੀ ਅਮੀਰ ਵਿਰਾਸਤ ਹੈ ਅਤੇ ਕਈ ਵਾਰੀ ਅਸੀਂ ਆਪਣੇ ਆਪ ਨੂੰ ਇਹ ਅਭਾਗੀ ਸਮਝਦੇ ਹਾਂ ਕਿ ਅਸੀਂ ਪ੍ਰਦੇਸ਼ਾਂ 'ਚ ਆ ਗਏ ਹਾਂ ਅਤੇ ਉਹਨਾਂ ਗੱਲਾਂ ਤੋਂ ਉਸ ਅਮੀਰ ਵਿਰਾਸਤ ਤੋਂ ਅਸੀਂ ਬੇਤਿਆਨੀ ਹੋ ਜਾਂਦੇ ਹਾਂ ਅਤੇ ਸ਼ਾਇਦ ਇਸੇ ਕਰਕੇ ਹੀ ਅੱਜ ਹਰਜਿੰਦਰ ਸਿੰਘ ਜੀ ਸਾਡੇ ਕੋਲ ਆਏ ਨੇ ਕਿ ਉਹਨਾਂ ਦੀਆਂ ਜਿਹੜੇ ਜ਼ਿੰਦਗੀ ਦੇ ਤਜ਼ਰਬੇ ਨੇ ਨਿਚੋੜ ਨੇ ਉਹ ਸਾਂਭ ਕੇ ਅਸੀਂ ਉਹਨਾਂ ਨਾਲ ਕੁਝ ਸਾਂਝਾ ਪਾ ਸਕੀਏ ਅਤੇ ਲੰਮਾ ਸਮਾਂ ਤੱਕ ਇਸ ਪ੍ਰੋਗਰਾਮ ਨੂੰ ਤੁਸੀਂ ਵੱਖ ਵੱਖ ਜ਼ਰੀਏ ਸੁਣ ਸਕਦੇ ਜੇ ਤਾਂ ਕਿ ਲੋਕਾਂ ਤੱਕ ਪਹੁੰਚ ਸਕਦਾ ਹੈ ਹਾਂਜੀ ਸਰ ਅਤੇ ਮਾੜੂ ਰਾਮ ਹੁਣਾਂ ਦੀ ਤੁਸੀਂ ਗੱਲ ਕਰ ਰਹੇ ਸੀ ਇਹ ਜ਼ਿਲ੍ਹਾ ਸੰਗਰੂਰ 'ਚ ਪਿੰਡ ਪੈਂਦਾ ਪਿੰਡ ਲਸਾਣੀ
2: ਹਾਂ ਲਸੋਈ ਪਿੰਡ ਜੀ
1: ਹਾਂਜੀ
2: ਅਤੇ ਇਹ ਹੁਣ ਜ਼ਿਲ੍ਹਾ ਮਲੇਰਕੋਟਲਾ
1: ਅੱਛਾ ਮਲੇਰਕੋਟਲਾ ਜ਼ਿਲ੍ਹਾ ਬਣ ਗਿਆ ਜੀ
2: ਹਾਂਜੀ ਹਾਂ ਉਹਦਾ ਪਿੰਡ ਆ ਕਾਫੀ ਵੱਡਾ ਪਿੰਡ ਆ ਲਸੋਈ ਔਰ ਲਸੋਈ ਪਿੰਡ ਦੇ ਨਾਲ ਇੱਕ ਪਿੰਡ ਆ ਜਿਹੜਾ ਤੁਸੀਂ ਸ਼ਾਇਦ ਪੜ੍ਹਿਆ ਵੀ ਹੋਵੇ ਜਾਂ ਸੁਣਿਆ ਹੋਵੇਗਾ ਉਹ ਹੈਗਾ ਰੱਬੋਂ
1: ਵਾਜੀ
2: ਰੱਬ ਦੇ ਨਾਂ ਤੋਂ ਰੱਬ
1: ਬਾਤ ਹੈ
2: ਅਤੇ
1: ਰੱਬੋਂ ਵਸਿਆ ਪਿੰਡ ਹੈ
2: ਹਾਂ ਰੱਬੋਂ ਆ ਜਿਹੜਾ ਉਹ ਵੀ ਦੋ ਨੇ ਇੱਕ ਰੱਬੋਂ ਉੱਚੀ ਇੱਕ ਰੱਬੋਂ ਨੀਵੀਂ ਅਤੇ ਰੱਬੋਂ ਦੇ ਪਿੰਡ ਦੇ ਨਾ ਇਹ ਨਹੀਂ ਹੁਣ ਮੈਨੂੰ ਪਤਾ ਕਿ ਰੱਬੋਂ ਉੱਚੀ ਦੇ ਕਿ ਨੀਵੀਂ ਦੇ ਪਰ ਮੈਨੂੰ ਤਾਂ ਲੱਗਦਾ ਉੱਚੀ ਦੇ ਹੀ ਸੀਗੇ ਕਿਉਂਕਿ ਦੋਨੋਂ ਸ਼ਖਸੀਅਤਾਂ ਨੇ ਜਿਹਨਾਂ ਦੀ ਮੈਂ ਗੱਲ ਕਰਦਾ ਉਹ ਬਹੁਤ ਵੱਡੀਆਂ ਸ਼ਖਸੀਅਤਾਂ ਹੋਈਆਂ
1: ਅੱਛਾ ਜੀ
2: ਅਤੇ ਉਹ ਮੈਨੂੰ ਲੱਗਦਾ ਵੀ ਰੱਬੋਂ ਉੱਚੀ ਤੋਂ ਹੀ ਹੋਣਗੀਆਂ
1: ਉਸਦਾ ਉਹਨਾਂ ਕਰਕੇ ਉੱਚੀ ਕੇ ਕਹਿੰਦੇ
2: ਇਸੇ ਕਰਕੇ ਉੱਚੀ ਹੋਵੇ ਪਹਿਲੀ ਸ਼ਖਸੀਅਤ ਹੈ ਉਹ ਬੜੀ ਤਾਰੀਖੀ ਸ਼ਖਸੀਅਤ ਹੈ ਉਹ ਹੈਗੇ ਨੇ ਬਹੁਤ ਵੱਡੇ ਮਤਲਬ ਵਾਰੀਅਰ ਵੀ ਹੋਏ ਨੇ ਅਤੇ ਭਾਈ ਮਹਾਰਾਜ ਸਿੰਘ
1: ਅੱਛਾ ਜੀ
2: ਭਾਈ ਮਹਾਰਾਜ ਸਿੰਘ ਨੇ ਜਿਹੜੇ ਬਹੁਤ ਜਦੋਂ ਅੰਗਰੇਜ਼ ਦਾ ਰਾਜ ਆਇਆ
1: ਅੱਛਾ ਜੀ
2: ਜਾਂ ਆ ਰਿਹਾ ਸੀ ਤੇ ਇਹ ਸਿੱਖ ਫੌਜਾਂ ਵੱਲੋਂ ਲੜੇ ਨੇ
1: ਅੱਛਾ ਜੀ ਇਹ ਆਪਣੇ ਅੰਗਰੇਜ਼ ਪੈਰ ਪਸਾਰ ਰਹੇ ਸੀ ਉਦੋਂ
2: ਹਾਂਜੀ ਔਰ ਇਹਨਾਂ ਨੇ ਬਗਾਵਤ ਕੀਤੀ ਬਹੁਤ ਬੜੀ ਵੱਡੀ ਬਗਾਵਤ ਇਹਨਾਂ ਨੇ ਕੀਤੀ ਸੀ ਔਰ ਇਹਨਾਂ ਦੀ ਬੜੀ ਫਾਲੋਇੰਗ ਸੀਗੀ ਔਰ ਇਹ ਅੰਮ੍ਰਿਤਸਰ ਦੇ ਵਿੱਚ ਇੱਕ ਡੇਰਾ ਉੱਥੇ ਮਤਲਬ ਇਹ ਸੇਵਾ ਕਰਦੇ ਸੀਗੇ ਤਾਂ ਇਹਨਾਂ ਬਾਰੇ ਜੋ ਮੈਂ ਸੁਣਿਆ ਉਹ ਇਹ ਹੈ ਵੀ ਇੰਨੀ ਇਹਨਾਂ ਦੀ ਕਮਾਈ ਸੀਗੀ ਕਿ ਇੱਕ ਦਫ਼ਾ ਇਹ ਹੋਇਆ ਵੀ ਜਿਹੜੇ ਕੜਾਹੇ ਦੇ ਵਿੱਚ ਦਾਲ ਬਣ ਰਹੀ ਸੀ ਲੰਗਰ ਲਈ ਉਹ ਕਿਤੇ ਜਿਹੜੀ ਕੜਛੀ ਸੀ ਜਾਂ ਕੜਛਾ ਸੀ ਉਹ ਕਿਤੇ ਗੁੰਮ ਗਿਆ
1: ਅਤੇ
2: ਦਾਲ ਹਿਲਾਉਣੀ ਸੀ ਅਤੇ ਇਹਨਾਂ ਨੇ ਆਪਣੀ ਬਾਂਹ ਦੇ ਨਾਲ ਹੀ ਸਾਰੀ ਮਤਲਬ ਉਦੋਂ ਦਾਲ ਹਿਲਾਈ ਅਤੇ ਜਦੋਂ ਕੀਤਾ ਤਾਂ ਇਹ ਹਰ ਇੱਕ ਨੂੰ ਮਹਾਰਾਜ ਜੀ ਕਹਿੰਦੇ ਹੁੰਦੇ ਸੀ ਜਿਹੜਾ ਬੰਦਾ ਮਿਲਣਾ ਆਓ ਜੀ ਮਹਾਰਾਜ ਜੀ ਆਓ ਜੀ ਇਹਨਾਂ ਦਾ ਨਾ ਹੀ ਮਹਾਰਾਜ
1: ਪੈ ਗਿਆ
2: ਅਦਰਵਾਈਜ਼ ਇਹਨਾਂ ਦਾ ਆਪਣਾ ਨਾਂ ਟਹਿਲ ਸਿੰਘ ਸੀ
1: ਅੱਛਾ ਜੀ
2: ਅਤੇ ਇਹ ਫਿਰ ਅੰਗਰੇਜ਼ਾਂ ਨੇ ਇਹਨਾਂ ਨੂੰ ਕਾਲੇ ਪਾਣੀ ਭੇਜਤਾ
1: ਅੱਛਾ
2: ਕਾਲੇ ਪਾਣੀ ਤੋਂ ਵੀ ਅੱਗੇ ਕਾਲੇ ਪਾਣੀ ਕਾਲੇ ਪਾਣੀ ਉਹ ਹੁੰਦਾ ਸੀ ਸਿੰਗਾਪੁਰ
1: ਅੱਛਾ
2: ਜਿਹਨੂੰ ਸਭ ਤੋਂ ਵੱਡੀ ਸਜ਼ਾ ਦਿੰਦੇ ਸੀ ਨਾ ਉਹਨੂੰ ਆਪਾਂ ਨੂੰ ਪਤਾ ਅੰਡੇਮਾਨ ਨਿਕੋਬਾਰ ਭੇਜਦੇ ਸੀ ਇਹਨੂੰ ਕਾਲੇ ਪਾਣੀ ਜਿਹਨੂੰ ਉਦੋਂ ਵੀ ਵੱਡੀ ਸਜ਼ਾ ਦੇਣੀ ਹੁੰਦੀ ਸੀ ਉਹਨੂੰ ਸਿੰਗਾਪੁਰ ਭੇਜਦੇ ਸੀ ਕਿਉਂਕਿ ਹੋਰ ਦੂਰ ਸੀ ਹਿੰਦੁਸਤਾਨ ਤੋਂ
1: ਅਤੇ ਅੱਜ ਦੇ ਜ਼ਮਾਨੇ 'ਚ ਲੋਕ ਸਿੰਗਾਪੁਰ ਜਾਣਾ
2: ਅੱਜ ਕੱਲ੍ਹ ਵੈਸੇ ਜਾਂਦੇ ਨੇ ਵੀਜ਼ੇ ਲਵਾ ਕੇ
1: ਕਿਆ ਬਾਤ ਹੈ ਅੱਛਾ
2: ਸੋ ਸਿੰਗਾਪੁਰ ਅੱਜ ਵੀ ਉਹਨਾਂ ਦੀ ਸਮਾਧ ਆ ਉੱਥੇ ਉਹਨਾਂ ਨੂੰ ਲੋਕ ਜਦੋਂ ਵੀ ਕਿਤੇ ਜਾਂਦੇ ਨੇ ਤਾਂ ਉਹਨਾਂ ਦੇ ਉੱਥੇ ਉਹਨਾਂ ਨੂੰ ਮੰਨਦੇ ਨੇ ਸਤਿਕਾਰ ਕਰਦੇ ਨੇ ਸੋ ਮੈਂ ਗੱਲ ਕਰ ਰਿਹਾ ਸੀ ਰੱਬੋਂ ਦੀ ਇੱਕ ਤਾਂ ਉੱਥੇ ਦੀ ਸ਼ਖਸੀਅਤ ਭਾਈ ਮਹਾਰਾਜ ਸਿੰਘ ਹੋਏ ਅਤੇ ਤੁਸੀਂ ਇੰਟਰਨੈਟ 'ਤੇ ਦੇਖੋਗੇ ਤਾਂ ਭਾਈ ਮਹਾਰਾਜ ਸਿੰਘ ਬਾਰੇ ਕਾਫੀ ਕੁਛ ਤੁਹਾਨੂੰ ਮਿਲ ਜਾਂਦਾ ਦੂਜੀ ਵੱਡੀ ਸ਼ਖਸੀਅਤ ਹੋਏ ਨੇ ਪ੍ਰੋਫੈਸਰ ਦਲੀਪ ਕੌਰ ਟਵਾਣਾ
1: ਅੱਛਾ ਜੀ ਵਾਹ ਜੀ ਉਹ ਵੀ ਰੱਬੋਂ ਪਿੰਡ
2: ਉਹ ਵੀ ਪਿੰਡ ਰੱਬੋਂ ਦੇ ਨੇ
1: ਵਾਕਿਆ
2: ਜਿਹੜੇ ਬਹੁਤ ਵੱਡੀ ਸ਼ਖਸੀਅਤ
1: ਰੱਬੋਂ ਦੇ ਨੇ ਕਿਆ ਬਾਤ
2: ਹਾਂ ਔਰ ਬੜੇ ਨਾਮਵਰ ਹਸਤੀ
1: ਹਾਂਜੀ ਹਾਂਜੀ
2: ਹਾਂ ਮੈਨੂੰ ਬਹੁਤਾ ਬਿਆਨ ਕਰਨ ਦੀ ਲੋੜ ਨਹੀਂ
1: ਹਾਂਜੀ ਹਾਂਜੀ
2: ਜੋ ਉਹਨਾਂ ਨੇ ਲਿਖਿਆ ਤੇ ਜੋ ਉਹਨਾਂ ਨੇ ਪ੍ਰਿੰਸੀਪਲ ਪੋਜੀਸ਼ਨਾਂ ਲਈਆਂ ਬੜੀਆਂ ਡਿਫਿਕਲਟ ਪੋਜੀਸ਼ਨ ਤੇ ਤੁਹਾਨੂੰ ਸ਼ਾਇਦ ਪਤਾ ਹੋਵੇ
1: ਹਾਂਜੀ ਥੋੜਾ ਅੰਦਾਜ਼ਾ ਹੈਗਾ ਜੀ
2: ਸਿਧਾਰਥ ਸ਼ੰਕਰ ਰਹੇ ਨੇ ਉਹਨਾਂ ਨੂੰ ਸੱਦਿਆ ਸੀ ਮੀਟਿੰਗ ਕਰਨ ਨੂੰ ਉਹਨੇ ਰਿਫਿਊਜ਼ ਕਰਤਾ ਕਿ ਜਿੰਨੇ ਕਤਲ ਤੂੰ ਕਰਵਾ ਰਹੇ ਪੰਜਾਬ ਦੇ ਵਿੱਚ ਝੂਠੇ ਮੁਕਾਬਲਿਆਂ ਦੇ ਵਿੱਚ ਮੈਂ ਤੇਰੇ ਨਾਲ ਮੀਟਿੰਗ ਅਟੈਂਡ ਨਹੀਂ ਕਰਨੀ ਸੋ ਉਹ ਵੀ ਰੱਬੋਂ ਤੋਂ ਸੀਗੇ ਸੋ ਇਹ ਦੋ ਵੱਡੀਆਂ ਸ਼ਖਸੀਅਤਾਂ ਨੇ ਜਿਹੜੀਆਂ ਉਹਨਾਂ ਦੀ ਸਿਸਟਰ ਆ ਛੋਟੀ ਉਹਨਾਂ ਦਾ ਨਾਂ ਵੀ ਕਾਫੀ ਹੈ ਮਨਜੀਤ ਕੌਰ ਟਿਵਾਣਾ
1: ਮਨਜੀਤ ਟਿਵਾਣਾ
2: ਹਾਂ
1: ਸੋ ਸ਼ਾਇਰਾਂ ਨੇ ਮੇਰੇ ਹਿਸਾਬ ਨਾਲ ਬਹੁਤ ਅੱਛਾ
2: ਹਾਂਜੀ ਹਾਂ ਸੋ ਰੱਬੋਂ ਦੇ ਨਾਲ ਹੀ ਇਹ ਪਿੰਡ ਲਸੋਈ ਆ ਕਾਫੀ ਵੱਡਾ ਪਿੰਡ ਆ ਹੁਣ ਤਾਂ ਉਹ ਜਿਹੜਾ ਕਲਰ ਜ਼ਮੀਨ ਸੀ ਹੁਣ ਤਾਂ ਸਾਰੀ ਉਪਜਾਊ ਹੋ ਗਈ ਆ ਕਲਰ ਹੈ ਨਹੀਂ ਪਰ ਉਹਨਾਂ ਦਾ ਜਿਹੜਾ ਸਥਾਨ ਆ ਉਹ ਉੱਥੇ ਹੈ
1: ਵਾਹ ਜੀ ਵਾਹ ਦੇਖੋ ਜੀ ਕਿੰਨੀਆਂ ਗੱਲਾਂ ਪਤਾ ਲੱਗੀਆਂ ਅਤੇ ਜਿੱਥੇ ਬਾਬਿਆਂ ਦੇ ਕਦਮ ਪੈਂਦੇ ਨੇ ਉਹ ਥਾਵਾਂ ਕਲਰ ਤੋਂ ਹਰਿਆਵਲ ਹੋ ਜਾਂਦੀਆਂ ਨੇ ਵਕਤ ਦੀ ਕਸੌਟੀ ਹੁੰਦੀ ਹੈ ਉਹ ਕੁਛ ਲੋਕ ਲੰਮਾ ਸਮਾਂ ਉਹਨਾਂ ਦਾ ਅਸਰ ਹੁੰਦਾ ਅਤੇ ਇਹ ਗੱਲਾਂ ਆਮ ਬੰਦੇ ਦੀ ਨਜ਼ਰਾਂ 'ਚ ਨਹੀਂ ਹੁੰਦੀਆਂ ਇਹ ਬੰਦਾ ਜਿਹੜੇ ਰੂਹਾਨੀ ਤਾਕਤ ਰੱਖਦੇ ਨੇ ਉਹ ਸ਼ਖਸੀਅਤਾਂ ਨੇ ਉਹਨਾਂ ਨੂੰ ਪਤਾ ਹੈ ਵੀ ਇਹਦੇ ਵਿੱਚ ਜ਼ਿੰਦਗੀ ਜਿਉਣ ਦਾ ਕੀ ਉਹ ਪਿੱਛੇ
2: ਮੇਰੀ ਸਿੱਖਾਂ ਸਾਹਿਬ ਬੜੀ ਦਿਲੀ ਇੱਛਾ ਵੀ ਜਿਹੜਾ ਉਹ ਗ੍ਰੰਥ ਆ ਜਿਹੜਾ ਸੰਤ ਮਾੜੂ ਰਾਮ ਹੋਣਾ ਨੇ ਲਿਖਿਆ ਜਿਹ 'ਚ ਮੈਂ ਤੁਹਾਨੂੰ ਇੱਕ ਵੰਨਗੀ ਦਿਖਾਈ ਆ
1: ਹੋਰ ਵੀ ਕੋਈ ਯਾਦ ਨੇ ਤੁਹਾਨੂੰ ਕੁਛ
2: ਹਾਂ ਮੇਰੇ ਦੋ ਤਿੰਨ ਯਾਦ ਸੀ
1: ਹੋਰ ਜੇ
2: ਹਾਂ ਮੇਰੇ ਯਾਦ ਸੀ ਦੋ ਤਿੰਨ ਪਰ ਹੁਣ ਮੇਰੇ ਇਹੀ ਯਾਦ ਆ
1: ਅੱਛਾ ਜੀ
2: ਅਤੇ ਸਮੇਂ ਦੇ ਨਾਲ ਭੁੱਲ ਗਿਆ ਮੈਂ ਭਾਈ ਉਹ ਜ਼ਰੂਰ ਛਪੇ ਕਿਉਂਕਿ ਉਹ ਐਡਾ ਸਾਈਂ ਬੁੱਲੇ ਸ਼ਾਹ ਦਾ ਜਿਸ ਤਰ੍ਹਾਂ ਦਾ ਕਲਾਮ ਆ ਨਾ ਅਤੇ ਉਸ ਤਰ੍ਹਾਂ ਦਾ ਕਲਾਮ ਹੈ
1: ਲੋਕਾਂ ਤੱਕ ਪਹੁੰਚਣਾ ਚਾਹੀਦਾ
2: ਹਾਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਹੈ ਸਾਡੇ ਕੋਲ ਸੂਫੀ ਫਕੀਰਾਂ ਦਾ ਕਲਾਮ ਹੈ ਅਤੇ ਇਸੇ ਤਰ੍ਹਾਂ ਜੇ ਕਿਤੇ ਸੰਤ ਮਾੜੂ ਰਾਮ ਹੋਣਾ ਦਾ ਜਿਹੜਾ ਕਲਾਮ ਆ ਜਿਹੜਾ ਉਸੇ ਲੈਵਲ ਦਾ
1: ਕਿਆ ਬਾਤ ਹੈ ਕਿਆ ਬਾਤ
2: ਇਹ ਵੀ ਸਾਡੇ ਲੱਗਦਾ ਪਬਲਿਸ਼ ਹੋਵੇ ਲੋਕਾਂ ਨੂੰ ਪਤਾ ਲੱਗੇ ਹਾਂ ਕਮਾਲ ਦੀ ਗੱਲ ਆ ਔਰ ਇਹਦੇ ਨਾਲ ਸਾਡੀ ਜਿਹੜੀ ਪੰਜਾਬੀਅਤ ਦੀ ਸਾਂਝ ਆ ਉਹ ਹੋਰ ਹੀ ਪੱਕੀ ਹੁੰਦੀ ਹੈ
1: ਕੋਈ ਨਾ ਮੈਨੂੰ ਲੱਗ ਰਿਹਾ ਜੀ ਹੁਣ ਤੁਸੀਂ ਜ਼ਿਕਰ ਕੀਤਾ ਜੇ ਪੰਜਾਬ ਮੌਕਾ ਮਿਲਿਆ ਗੇੜਾ ਵੱਜਿਆ ਤਾਂ ਹੋ ਕੇ ਆਵਾਂਗੇ ਫਿਰ ਪਿੰਡ ਲਸੋਈ
2: ਹਾਂਜੀ ਹਾਂ
1: ਵਾਹ ਜੀ ਵਾਹ ਅਤੇ ਚਲੋ ਬਹੁਤ ਮਜ਼ਾ ਆ ਰਿਹਾ ਜੀ ਅਤੇ ਬਹੁਤ ਚੰਗਾ ਲੱਗ ਰਿਹਾ ਕਿ ਤੁਸੀਂ ਟਾਈਮ ਦੇ ਰਹੇ ਹੋ ਗੀਤ ਸੁਣਦੇ ਆ ਫਿਲਮ 40 ਦਿਨ ਦਾ ਵੀ ਫਿਲਮ ਯੋਗੀ ਗੀਤ ਹੈ ਮੈਨੂੰ ਹੁਣ ਗੀਤ ਦਾ ਥੋੜ੍ਹਾ ਜਿਹਾ ਅੰਦਾਜ਼ਾ ਵੀ ਕੀ ਸੀਗਾ ਅਤੇ ਗੀਤ ਸੁਣ ਕੇ ਪਤਾ ਲੱਗੇਗਾ ਗੱਲਾਂ 'ਚੋਂ ਗੱਲ ਪ੍ਰੋਗਰਾਮ ਵਿੱਕੀ ਸਿੰਘ ਨਾਲ

0: World at Night on your local station, Plenty Valley FM. Vicky Singh hazir hai program de dooje segment de vich assi dakhal han te mainu eh dasde han bahut khushi ho rahi hai ji ajj sade naal jithe Harjinder Singh ji saanjh pa rahe ne naal hi naal Paramjit Kaur ji vi studio vich baithe ne te Paramjit Kaur ji tuhanda studio de vich ji aayan nu swagat te bahut changa ke tusi ਆਪਣੀ ਵਾਰੀ ਦਾ ਉਡੀਕ ਵੀ ਕੀਤੀ ਅਤੇ ਲੰਮਾ ਸਾਡੀਆਂ ਗੱਲਾਂ ਵੀ ਸੁਣੀਆਂ ਅਤੇ ਹੁਣ ਤੁਸੀਂ ਸਾਡੇ ਨਾਲ ਆਪਣੇ ਦੂਜੇ ਸੈਗਮੈਂਟ ਸਾਂਝ ਪਾ ਰਹੇ ਹੋ
1: ਸਤਿ ਸ਼੍ਰੀ ਅਕਾਲ ਸੇਖੋ ਸਾਹਿਬ ਅਤੇ ਮੇਰੇ ਵੱਲੋਂ ਪਲੈਂਟੀ ਵੈਲੀ FM 88.6 ਦੇ ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਮੈਨੂੰ ਮੌਕਾ ਦਿੱਤਾ ਤੁਸੀਂ ਮੈਂ ਆਪਣੀ ਵਾਰੀ ਦੀ ਉਡੀਕ ਤਾਂ ਕਰਨੀ ਹੀ ਸੀ
0: ਵਾਹ ਜੀ ਵਾਹ ਵਾਹ ਜੀ ਵਾਹ ਅਤੇ ਮੈਂ ਨਾ ਅੱਜ ਆਉਣ ਤੋਂ ਪਹਿਲਾਂ ਅੱਜ ਪਹਿਲੀ ਤਰੀਕ ਹੈ ਜੀ ਮਹੀਨਾ ਸਤੰਬਰ ਦਾ ਅਤੇ ਸਾਡੇ ਤਾਂ ਪੰਜਾਬ 'ਚ ਭਾਦੋਂ ਦਾ ਮਹੀਨਾ 17 ਭਾਦੋਂ ਨਾਨਕਸ਼ਾਹੀ ਕੈਲੰਡਰ ਨੂੰ ਜੇ ਅਸੀਂ ਵੇਖਦੇ ਹਾਂ
1: ਹਾਂਜੀ
0: ਅਤੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਭਾਦੋਂ ਦਾ 17ਵਾਂ ਦਿਨ ਆ ਅਤੇ ਬੜੀ ਨਾ ਦਿਲਚਸਪ ਗੱਲ ਸੀ ਕਿ ਮਹੀਨਾ ਸਤੰਬਰ ਦਾ ਮੈਨੂੰ ਥੋੜ੍ਹਾ ਪਤਾ ਸੀ ਵੀ ਇਹ ਸਤੰਬਰ ਦੇਵਤਾ ਵੀ ਸਪਟੰਬਰ ਜਦੋਂ ਕਹਿ ਦਿੰਦੇ ਹਾਂ ਅਤੇ ਬੜੀਆਂ ਦਿਲਚਸਪ ਗੱਲਾਂ ਲੱਭੀਆਂ ਇਹਦੇ 'ਚ
1: ਹਾਂਜੀ
0: ਇੱਦਾਂ ਵੀ 700 ਕਿਸੇ ਹੁਣ ਇਹ ਵੈਸੇ ਨਵਾਂ ਮਹੀਨਾ ਪਰ ਇਹ ਪਹਿਲਾਂ 7ਵਾਂ ਮਹੀਨਾ ਵੀ ਹੁੰਦਾ ਸੀ
1: ਹਾਂਜੀ
0: ਉਦੋਂ ਜਿਹੜਾ ਇਹ ਰੋਮਨ ਕੈਲੰਡਰ ਪਹਿਲਾਂ ਲਤੀਨੀ ਭਾਸ਼ਾ ਦੇ ਜਦੋਂ ਗੱਲ ਕਰੀ 725 BC ਤੋਂ 300 BC ਤੱਕ ਇਹ ਪੰਜ ਇਹ 7ਵਾਂ ਮਹੀਨਾ ਰਿਹਾ ਉਦੋਂ ਨਵਾਂ ਸਾਲ ਮਾਰਚ 'ਚ ਸ਼ੁਰੂ ਹੁੰਦਾ ਸੀ ਅਤੇ ਜਿਹੜਾ ਮੌਸਮ ਹੁਣ ਜੇ ਆਸਟ੍ਰੇਲੀਆ 'ਚ ਅਸੀਂ ਡਿਫਾਈਨ ਕਰਦੇ ਹਾਂ ਵੀ ਜੋ ਅੱਜ ਸਤੰਬਰ ਹੈ ਉਹ ਸਾਡਾ ਮਾਰਚ ਵਾਲਾ ਪੰਜਾਬ ਹੈ ਜੋ ਪੰਜਾਬ 'ਚ ਮਾਰਚ ਦਾ ਠੰਡ ਗਈ ਹੁੰਦੀ ਹੈ ਬਸੰਤ ਤੋਂ ਬਾਅਦ ਗਰਮੀ ਆਉਣ ਵਾਲੀ ਹੁੰਦੀ ਹੈ ਅਤੇ ਹੁਣ ਸਾਡਾ ਜਿਹੜਾ ਵੀ ਕੱਲ੍ਹ ਲਾਸਟ ਸਮਰ ਡੇ ਹੋ ਗਿਆ ਅਤੇ ਅੱਜ ਹੁਣ ਜਿਹੜੀ ਸੋਰੀ ਵਿੰਟਰ ਖਤਮ ਹੋ ਗਈ ਤਾਂ ਅਸੀਂ ਸਮਰ ਵੱਲ ਨੂੰ ਜਾ ਰਹੇ ਹਾਂ ਇੱਥੋਂ ਦੀ ਬਸੰਤ ਵੱਲ ਨੂੰ ਜਾ ਰਹੇ ਹਾਂ ਅਸੀਂ ਕਿਆ ਬਾਤ ਹੈ ਠੀਕ ਹੈ ਜੀ ਅਤੇ ਇਹਦਾ ਬੜਾ ਪਿਛੋਕੜ ਆ ਸਤੰਬਰ ਕੋਈ 300-400 ਸਾਲ ਤੱਕ ਇਹ 7ਵਾਂ ਮਹੀਨਾ ਰਿਹਾ ਫਿਰ ਜਦੋਂ ਰੋਮ ਆ ਗਏ ਰੋਮਨ ਕੈਲੰਡਰ ਲੱਗ ਗਿਆ ਜੂਲੀਅਸ ਸੀਜ਼ਰ ਜਦੋਂ ਆਇਆ ਅਤੇ ਉਸ ਤੋਂ ਬਾਅਦ ਉੱਥੇ ਸਤੰਬਰ ਦੇ ਦਿਨਾਂ ਦੇ ਵਿੱਚ 15 ਦਿਨ ਦਾ ਉਹਨਾਂ ਦਾ ਇੱਕ ਖੇਡ ਮੇਲਾ ਖੇਡ ਫੈਸਟੀਵਲ ਹੁੰਦਾ ਸੀ ਇਟਲੀ ਦੇ ਵਿੱਚ ਰੋਮ ਬੜੇ ਸਾਲ ਚੱਲਦਾ ਰਿਹਾ ਉਦੋਂ ਗੇਮਾਂ ਹੋਣੀਆਂ ਕੁਸ਼ਤੀ ਹੋਣੀ ਅਤੇ ਉਸ ਤੋਂ ਬਾਅਦ ਇਹ ਉਹਨਾਂ ਦਾ ਫੈਸਟੀਵਲ ਸੀਜ਼ਨ ਹੈ ਅਤੇ ਹੁਣ ਸਤੰਬਰ ਦੇਖੋ ਜੀ ਅਸੀਂ 9ਵੇਂ ਮਹੀਨੇ 'ਚ ਦਾਖਲ ਹੋ ਗਏ ਹਾਂ ਅਤੇ ਹੁਣ ਤਾਂ ਸਾਲ ਅਸੀਂ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਕਰਦੇ ਹਾਂ ਅਜੇ ਵੀ ਇਟਲੀ ਦੇ ਯੂਰਪ ਦੇ ਵਿੱਚ ਬਹੁਤ ਸਾਰੇ ਸਕੂਲ ਨੇ ਸਤੰਬਰ ਨੂੰ ਸਕੂਲ ਸ਼ੁਰੂ ਹੁੰਦੇ ਆ ਉਹਨਾਂ ਦੇ ਉਹ ਆ ਕੇ ਆਪਣੀ ਉਸ ਸਮ ਵਿੰਟਰ ਸੀਜ਼ਨ ਜਿਹੜਾ ਸ਼ੁਰੂ ਕਰਦੇ ਆ ਛੁੱਟੀਆਂ ਤੋਂ ਬਾਅਦ ਆਉਂਦੇ ਆ ਅਤੇ ਇਸ 'ਤੇ ਫੈਸਟੀਵਲ ਸੀਜ਼ਨ ਠੀਕ ਹੈ ਜੀ ਅਤੇ ਫੈਸਟੀਵਲ ਸੀਜ਼ਨ ਲੰਘਿਆ ਅਤੇ ਹੁਣੇ ਹੁਣੇ ਮੈਨੂੰ ਯਾਦ ਆ ਗਿਆ ਵੀ ਹੁਣ ਸਾਡੀਆਂ ਭੈਣਾਂ ਦਾ ਵੀ ਇੱਕ ਪ੍ਰੋਗਰਾਮ ਲੰਘ ਕੇ ਹਟਿਆ
1: ਰੱਖੜੀ
0: ਹਾਂਜੀ
1: ਅੱਛਾ
0: ਤੁਸੀਂ ਦੱਸੋ ਪਹਿਲਾਂ ਵੀ ਤੁਸੀਂ ਹੁਣ ਫਿਰ ਕਿੰਨੀਆਂ ਕੁ ਰੱਖੜੀਆਂ ਬੰਨੀਆਂ ਜੇ ਅਤੇ ਕਿੰਨੇ ਕੁ ਤੋਹਫੇ ਲੈ ਲਏ ਜੇ ਪਹਿਲਾਂ ਇਹ ਦੱਸੋ
1: ਮੈਂ ਕਹਿੰਦੀ ਹਾਂ ਸੇਖੋ ਸਾਹਿਬ ਵੀ ਜੇ ਸੱਚ ਪੁੱਛੋ
0: ਹਾਂਜੀ
1: ਤੇ ਗੱਲ ਤੋਹਫੇ ਲੈਣ ਦੀ ਨਹੀਂ
0: ਮੈਂ ਵੈਸੇ ਜਾਣ ਕੇ ਛੇੜ ਰਿਹਾ ਮੈਨੂੰ ਪਤਾ ਵਾ
1: ਗੱਲ ਤੋਹਫੇ ਲੈਣ ਦੀ ਨਹੀਂ ਹੁੰਦੀ
0: ਹਾਂਜੀ
1: ਤੋਹਫੇ ਤੇ ਸਾਰੀ ਜ਼ਿੰਦਗੀ ਲਏ ਹੁੰਦੇ ਆ
0: ਆਹੋ ਕਿ ਅੱਜ ਥੋੜੇ ਜ਼ਿਆਦਾ ਥੋੜੇ ਲੈਣੇ ਆ
1: ਭੈਣਾਂ ਨੇ ਆਪਣੇ ਭਰਾਵਾਂ ਤੋਂ ਤੋਹਫੇ ਸਾਰੀ ਜ਼ਿੰਦਗੀ ਲਏ ਹੁੰਦੇ ਆ
0: ਵਾਹ ਜੀ ਵਾਹ
1: ਲਏ ਵੀ ਹੁੰਦੇ ਆ ਤੇ ਇਹ ਲੈਣ ਦੇਣ ਜਿਹੜਾ ਇਹ
0: ਬਣਿਆ ਰਹਿੰਦਾ
1: ਤੇ ਖਾਸ ਕਰਕੇ ਜੇ ਮੈਂ ਆਪਣੀ ਗੱਲ ਕਰਾਂ ਮੇਰੀ ਤੇ ਪੜ੍ਹਾਈ ਦਾ ਸਾਰਾ ਖਰਚ ਹੋਸਟਲਾਂ ਦਾ ਵੀ
0: ਅੱਛਾ ਜੀ
1: ਮੇਰੇ ਭਰਾਵਾਂ ਨੇ ਦਿੱਤਾ ਆ ਖਾਸ ਕਰਕੇ ਮੇਰੇ ਵੱਡੇ ਭਰਾ ਨੇ ਦਿੱਤਾ ਹੈ
0: ਵਾਹ ਜੀ ਵਾਹ
1: ਇਸ ਕਰਕੇ ਮੇਰੇ ਲਈ ਤਾਂ ਹਮੇਸ਼ਾ ਹੀ ਰੱਖੜੀ ਰਹਿੰਦੀ ਆ ਤੇ ਰਹਿੰਦੀ ਰਹੀ ਆ
0: ਵਾਹ ਜੀ ਵਾਹ ਕੀ ਬਾਤ ਹੈ ਕੀ ਬਾਤ ਹੈ
1: ਮੈਨੂੰ ਤੇ ਹਮੇਸ਼ਾ ਹੀ ਕੁਛ ਨਾ ਕੁਛ ਵੱਡਿਆਂ ਤੋਂ ਮਿਲਦਾ ਰਿਹਾ ਆ
0: ਵਾਹ ਜੀ ਵਾਹ ਵਾਹ ਜੀ ਵਾਹ
1: ਤੇ
0: ਬਹੁਤ ਵਧੀਆ
1: ਇਹ ਰੱਖੜੀ ਜਿਹੜੀ ਆ ਇਹ ਤੇ ਸਿਰਫ ਇੱਕ ਬਹਾਨਾ ਆ ਭੈਣ ਭਰਾਵਾਂ ਦਾ ਆਪਸ 'ਚ ਇੱਕ ਪਿਆਰ ਨੂੰ ਜਿਤਾਉਣ ਦਾ ਜ਼ਰੀਆ ਮੈਂ ਤਾਂ ਮੰਨਦੀ ਹਾਂ ਇਹਨੂੰ ਇਹ ਜਿਹੜੀ ਚੀਜ਼ ਆ ਨਾ ਵੀ ਵੈਸੇ ਤਾਂ ਕਿਸਮਤ ਵਾਲੀਆਂ ਹੁੰਦੀਆਂ ਭੈਣਾਂ ਜਿਨ੍ਹਾਂ ਦੇ ਭਰਾ ਹੁੰਦੇ ਆ ਪਰ ਇਹ ਵੀ ਕਹਿ ਸਕਦੇ ਹਾਂ ਕਿ ਉਹ ਵੀ ਭੈਣਾਂ ਉਹ ਵੀ ਕੁੜੀਆਂ ਕਿਸਮਤ ਵਾਲੀਆਂ ਆ ਜਿਹੜੀਆਂ ਆਪਣੇ ਭਰਾਵਾਂ ਦੇ ਥਾਂ ਆਪਣੇ ਦੂਜੇ ਭੈਣ ਛੋਟੇ ਭੈਣ ਭਰਾਵਾਂ ਨਾਲ ਭਰਾ ਹੋ ਕੇ ਵਿਚਰਦੀਆਂ ਆ ਤੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੀਆਂ ਆ ਗੱਲ ਮੈਨੂੰ ਯਾਦ ਆ ਕਿ ਸ਼ਾਇਦ ਸਿਕੰਦਰ ਤੇ ਪੋਰਸ ਤੋਂ ਇਹ ਜਿਹੜਾ ਰੱਖੜੀ ਦਾ ਤਿਹਾਰ ਸ਼ੁਰੂ ਹੋਇਆ ਕਿਉਂਕਿ ਜਦੋਂ
0: ਕਈ ਕਈ ਕਈ ਗੱਲਾਂ ਆਉਂਦੀਆਂ ਚਲੋ ਇਹ ਵੀ ਇੱਕ ਕਾਰਨ ਹੈਗੀ ਹੈ
1: ਉਸ ਤੋਂ ਪਹਿਲਾਂ ਵੀ ਹੋਊਗਾ
0: ਹਾਂਜੀ ਹਾਂਜੀ
1: ਪਰ ਇਹ ਜਿਹੜੀ ਚੀਜ਼ ਆ
0: ਦੇਖੋ ਮੈਂ
1: ਸਿਕੰਦਰ ਤੇ ਪੋਰਸ ਨਾਲ
0: ਇਦਾਂ ਹਾਂ ਸਿਕੰਦਰ ਪੋਰਸ ਨਾ ਫਰੈਂਡਸ਼ਿਪ ਬੈਂਡ ਦੂਜੀਆਂ ਗੱਲਾਂ ਇੱਕ ਤਵੀਤ ਬਣਨਾ ਇਹ ਕਈ ਕਈ ਚੀਜ਼ਾਂ ਨੇ ਇਹ ਰਵਾਇਤਾਂ ਨੇ
1: ਬੜਾ ਕੁਛ ਬੜੀਆਂ ਰਵਾਇਤਾਂ ਆ ਪਰ ਬਹੁਤ ਵਧੀਆ ਗੱਲ ਆ ਕਿ ਇਹ ਜਦੋਂ ਪੁਰਾਣਿਆਂ ਜ਼ਮਾਨਿਆਂ ਦੇ ਵਿੱਚ ਕੁੜੀਆਂ ਨੂੰ ਖਾਸ ਕਰਕੇ ਵਿਆਹਾਂ ਤੋਂ ਬਾਅਦ ਆਉਣ ਜਾਣ ਲਈ ਘਰ ਆਉਣ ਲਈ ਆਪਣੇ ਪੇਕੇ ਆਉਣ ਲਈ ਬਹਾਨਾ ਚਾਹੀਦਾ ਹੁੰਦਾ ਸੀਗਾ ਤੇ ਉਹ ਫਿਰ ਇਸ ਬਹਾਨੇ ਕਿਉਂਕਿ ਤੀਆਂ ਲੰਘਦੀਆਂ ਸੀ ਤੀਆਂ ਦੇ ਨਾਲ ਫਿਰ ਉਸ ਤੋਂ ਬਾਅਦ ਸੌਣ ਤੋਂ ਬਾਅਦ ਭਾਦੋਂ ਚ ਵੀ ਉਹ ਆਪਣਾ ਥੋੜਾ ਜਿਹਾ ਹੋਰ ਲਮਕਾ ਲੈਂਦੀਆਂ ਸੀ ਕਿ ਮੈਂ ਰੱਖੜੀ ਤੋਂ ਬਾਅਦ ਆਉਂਗੀ
0: ਅੱਛਾ ਜੀ
1: ਤੇ ਮਾਂ ਤੋਂ ਬਾਅਦ ਖਾਸ ਕਰਕੇ ਜਦੋਂ ਭੈਣ ਜਦੋਂ ਧੀ ਨੇ ਪੇਕੇ ਆਉਣਾ ਹੁੰਦਾ ਤੇ ਭਾਬੀਆਂ ਕੋਲ ਆਉਣ ਲਈ ਕੋਈ ਨਾ ਕੋਈ ਬਹਾਨਾ ਉਹ ਲੱਭ ਲੈਂਦੀਆਂ ਆ ਤੇ ਸੋ ਅਸੀਂ ਪਰਦੇਸੀ ਹੋ ਕੇ ਉਹ ਸਭ ਮੌਕੇ ਤੇ ਗਵਾ ਲਏ ਆ ਪਰ ਫਿਰ ਵੀ ਅੱਜ ਕੱਲ ਮੈਂ ਤੇ ਮਜ਼ਾਕ ਹੀ ਕਰ ਸਕਦੀ ਹਾਂ ਮੈਂ ਆਪਣੇ ਭਰਾ ਨੂੰ ਵਟਸਐਪ ਤੇ ਮੈਸੇਜ ਕੀਤਾ ਰੱਖੜੀ ਦੀ ਫੋਟੋ ਭੇਜ ਦਿੱਤੀ
0: ਅੱਛਾ
1: ਤੇ ਉਦਣ ਫੋਨ ਕੀਤਾ ਤੇ ਉਹਨੇ ਅੱਗੋਂ ਡਾਲਰ ਦੀ ਫੋਟੋ ਬਣਾ ਕੇ ਤੇ ਮੈਨੂੰ ਵੀ ਭੇਜ ਦਿੱਤੀ ਵੀ ਆਹ ਲੈ ਰੱਖੜੀ ਦਾ ਤੇਰਾ ਗਿਫਟ ਜਿਹੜਾ ਤੈਨੂੰ ਮਿਲ ਗਿਆ ਹੈ ਸੋ ਭੈਣ ਭਰਾਵਾਂ ਦਾ ਸਾਡਾ ਤੇ ਇਹੋ ਜਿਹਾ ਮਜ਼ਾਕ ਵੀ ਚੱਲਦਾ ਰਹਿੰਦਾ ਆ
0: ਨਹੀਂ ਨਹੀਂ ਬਹੁਤ ਵਧੀਆ ਜੀ ਕੱਲ ਤਾਂ ਇਹ ਵੀ ਤੁਸੀਂ ਪਿਆਰ ਨਾਲ ਯਾਦ ਕੀਤਾ
1: ਪਿਆਰ ਨਾਲ ਉਹਨਾਂ ਨੇ ਮੈਨੂੰ ਯਾਦ ਕੀਤਾ ਤੇ ਮੈਂ ਉਹਨਾਂ ਨੂੰ ਯਾਦ
0: ਕੀਤਾ ਤੇ
1: ਹੈਨਾ ਤੇ
0: ਭੈਣ ਭਰਾ ਦਾ ਬੜਾ ਪਿਆਰ ਹੁੰਦਾ ਡੂੰਘਾ ਕਹਿੰਦੇ ਵੀ ਸਭ ਤੋਂ ਪਹਿਲਾਂ ਜੇ ਬਾਬੇ ਨਾਨਕ ਨੂੰ ਸਮਝਿਆ ਸੀ ਤੇ ਬੇਬੇ ਨਾਨਕੀ ਨੇ ਸਮਝਿਆ
1: ਬੇਬੇ ਨਾਨਕੀ ਨੇ ਸਮਝਿਆ ਸੀ
0: ਠੀਕ ਹੈ ਜੀ
1: ਬਿਲਕੁਲ
0: ਤੇ ਜਦੋਂ ਉਹਨੇ ਜਾਣਾ ਵੀ ਸੀ ਨੌਕਰੀ ਕਰਨ ਤੇ ਫਿਰ ਨਾਨਕੀ ਹੀ ਲੈ ਕੇ ਗਈ ਸੀ ਉਹਨੂੰ ਵੀ ਚੱਲ
1: ਉਹਦੀ ਸਪੋਰਟ ਉਹਨੇ ਹੀ ਕੀਤੀ ਸੀ ਨਾ ਤੇ ਅੱਜ ਮੈਂ ਇੱਕ ਕਹਾਣੀ ਵੀ ਪੜ੍ਹ ਰਹੀ ਸੀ
0: ਅੱਛਾ ਜੀ ਬੜਾ ਚੰਗਾ ਲੱਗਦਾ ਜੋ ਤੁਸੀਂ ਕਹਾਣੀ ਤਿਆਰੀ ਕਰਕੇ ਲੈ ਕੇ ਆਉਂਦੇ ਆ ਇੰਨੇ ਇੰਨੇ ਵਰਕੇ ਤੁਸੀਂ ਆਪ ਲਿਖ ਕੇ ਲੈ ਕੇ ਆਏ ਆ ਕੀ ਬਾਤ ਹੈ
1: ਨਹੀਂ ਮੈਂ ਹੁਣ ਕਹਾਣੀ ਪੂਰੀ ਤਾਂ ਨਹੀਂ ਸੁਣਾਉਂਦੀ
0: ਅੱਛਾ ਜੀ
1: ਪਰ ਮੈਂ ਉਹਦਾ ਸਾਰ ਅੰਸ਼ ਦੱਸ ਦਿੰਦੀ
0: ਨਹੀਂ ਪੂਰੀ ਸੁਣਾਓ ਤੁਸੀਂ
1: ਕਿ ਇੱਕ ਮੀਤਾ ਕੁੜੀ ਦਾ ਨਾਂ ਆ ਤੇ ਉਹ ਛੋਟੀ ਜੀ ਸੀ ਤੇ ਮਾਂ ਘਰ 'ਚੋਂ ਬਹੁਤ ਹੁਸ਼ਿਆਰ ਸੀਗੀ ਕੋਈ ਵੀ ਕਲਾਸ ਐਸੀ ਨਹੀਂ ਸੀ ਜਿਹਦੇ 'ਚ ਉਹਦੇ ਤੋਂ ਅੱਗੇ ਕੋਈ ਨੰਬਰ ਲੈ ਸਕਿਆ ਹੋਵੇ ਤੇ ਜਦੋਂ 10ਵੀਂ ਪਾਸ ਕੀਤੀ ਤੇ ਉਹਦਾ ਮਨ ਇਹ ਸੀ ਕਿ ਮੈਂ ਆਪਣੇ ਸਮਾਜ ਦੇ ਵਿੱਚ ਕੋਈ ਐਸੀ ਪੋਸਟ ਤੱਕ ਪਹੁੰਚਾਂ ਕਿ ਮੈਂ ਇਸ ਪੰਜਾਬ ਦੇ ਹਾਲਾਤਾਂ ਨੂੰ ਬਦਲ ਸਕਾਂ ਅਤੇ ਇਹਦੇ 'ਚ ਕੋਈ ਚੀਜ਼ ਜਿਹੜੀ ਆ ਆਪਣਾ ਯੋਗਦਾਨ ਪਾ ਸਕਾਂ ਪਰ ਜਦੋਂ ਉਹਨੇ 10ਵੀਂ ਕੀਤੀ ਤਾਂ ਉਹਦੇ ਕੁਛ ਕਹਿਣ ਤੋਂ ਪਹਿਲਾਂ ਹੀ ਉਹਦੇ ਪਿਤਾ ਜੀ ਨੇ ਉਹਨੂੰ ਕਿਹਾ ਕਿ ਜੇ ਤੂੰ ਮੇਰੀ ਗੱਲ ਮੰਨੇ ਤੇ ਤੂੰ ਆਈਲੈਟਸ ਕਰ ਲਾ ਅਤੇ ਆਈਲੈਟਸ ਕਰਕੇ ਤੇ ਬਾਹਰ ਚਲੇ ਜਾ ਅਤੇ ਉਹਨੇ ਕੁੜੀ ਨੇ ਆਪਣੀ ਮੁੜ ਕੇ ਜਿਹੜੀ ਖਾਹਿਸ਼ ਸੀ ਅੱਗੇ ਪੜ੍ਹਨ ਦੀ ਉਹ ਵਿੱਚੇ ਰੱਖ ਲਈ ਅਤੇ ਆਪਣੇ ਪਿਤਾ ਜੀ ਨੂੰ ਕਿਹਾ ਪਿਤਾ ਜੀ ਨੇ ਕਿਹਾ ਕਿ ਵੀ ਤੇਰਾ ਮੈਂ ਵਿਆਹ ਕਰਕੇ ਅਤੇ ਭੇਜ ਦਿੰਦਾ ਹਾਂ ਤਾਂ ਕੁੜੀ ਨੇ ਕਹਿੰਦੀ ਵੀ ਮੈਂ ਚੱਲੇ ਤਾਂ ਜਾਂਦੀ ਹਾਂ ਪਰ ਇਹਦੇ ਨਾਲ ਚੰਗਾ ਇਹ ਆ ਵੀ ਤੁਸੀਂ ਮੈਨੂੰ ਵਿਆਹ ਨਾ ਕਰੋ ਜ਼ਮੀਨ ਦਾ ਥੋੜ੍ਹਾ ਬਹੁਤ ਟੋਟਾ ਵੇਚ ਕੇ ਅਤੇ ਮੈਨੂੰ ਪੈਸੇ ਦੇ ਦਿਉ ਮੈਂ ਚੱਲ ਜਾਂਦੀ ਹਾਂ ਜਾ ਕੇ ਮੈਂ ਕਮਾ ਲੱਗੇ ਅਤੇ ਉਹ ਜ਼ਮੀਨ ਜਿਹੜੀ ਮੈਂ ਵਾਪਸ ਆਪ ਖਰੀਦ ਲਊਂਗੀ ਕੁਛ ਸਾਲ ਲੰਘ ਗਏ 4-5 ਸਾਲਾਂ ਬਾਅਦ ਉਹਨੇ ਪੀ ਆਰ ਲੈ ਲਈ ਜਦੋਂ ਪੀ ਆਰ ਲੈ ਕੇ ਅਤੇ ਫਿਰ ਵਾਪਸ ਘਰ ਮੁੜਦੀ ਆ ਉਸ ਤੋਂ ਪਹਿਲਾਂ ਉਹਨੇ ਜਦੋਂ ਉਹਦੀ ਥੋੜ੍ਹੀ ਜਿਹੀ ਫਾਈਨੈਂਸ਼ੀਅਲ ਹਾਲਤ ਵਧੀਆ ਹੋਈ ਤਾਂ ਉਹਨੇ ਆਪਣੇ ਭੈਣ ਭਰਾਵਾਂ ਦੀ ਫੀਸ ਦੇ ਕੇ ਪਿਓ ਨੂੰ ਹੋਰ ਵੀ ਕਿਹਾ ਕਿ ਇਹਨਾਂ ਨੂੰ ਵੀ ਅੱਗੇ ਪੜ੍ਹਾ ਲਈਏ ਉਹਨੇ ਆਪਣੇ ਸਾਰੇ ਦੂਜੇ ਦੋਵੇਂ ਭੈਣ ਭਰਾ ਛੋਟੇ ਜਿਹੜੇ ਸੀ ਉਹਨਾਂ ਦੀ ਪੜ੍ਹਾਈ ਦਾ ਖਰਚਾ ਘਰ ਦੀਆਂ ਕੁਛ ਹੋਰ ਲੋੜਾਂ ਆਪਣੇ 'ਤੇ ਲੈ ਲਈ ਜ਼ਿੰਮੇਵਾਰੀ ਅਤੇ ਹੌਲੀ ਹੌਲੀ ਉਹਨੇ ਉਹ ਜ਼ਮੀਨ ਜਿਹੜੀ ਵੇਚੀ ਸੀ ਬਾਪੂ ਦੀ ਉਹ ਵੀ ਵਾਪਸ ਲੈ ਲਈ ਜਦੋਂ ਉਹਨੇ ਕੁੜੀ ਨੇ ਜ਼ਮੀਨ ਵਾਪਸ ਲੈ ਲਈ ਤੁਸੀਂ ਇਹ ਗੱਲਾਂ ਆਪਾਂ ਆਮ ਹੀ ਸੁਣੀਆਂ ਹੋਈਆਂ ਆ ਅਤੇ ਜਦੋਂ ਉਹ ਵਾਪਸ ਆਈ 4 ਸਾਲਾਂ ਬਾਅਦ ਅਤੇ ਰੱਖੜੀ ਦਾ ਤਿਉਹਾਰ ਸੀ ਅਤੇ ਉਹਦਾ ਭਰਾ ਅਤੇ ਭੈਣ ਜਿਹੜੇ ਉਹ ਤੋਂ ਛੋਟੇ ਸੀ ਉਹ ਛੋਟੀ ਭੈਣ ਕਹਿੰਦੀ ਆ ਵੀ ਅੱਜ ਰੱਖੜੀ ਆ ਅਤੇ ਆਪਾਂ ਨੇ ਆਪਣੇ ਭਰਾ ਦੇ ਰੱਖੜੀ ਬੰਨ੍ਹਣੀ ਆ ਅਤੇ ਉਹਦੇ ਪਿਤਾ ਹੀ ਬਾਜ਼ਾਰੋਂ ਜਾ ਕੇ ਤੇ ਮਠਿਆਈ ਲਿਆਏ ਸਾਰਾ ਕੁਝ ਰੱਖ ਕੇ ਦੋ ਰੱਖੜੀਆਂ ਰੱਖ ਕੇ ਤੇ ਜਦੋਂ ਛੋਟੀ ਭੈਣ ਆਪਣੇ ਭਰਾ ਦੇ ਵੱਢ ਬੰਨਣ ਲੱਗੀ ਤੇ ਇਹ ਕਹਿੰਦੀ ਇੱਕ ਮਿੰਟ ਰੁਕ ਜਾ ਉਹ ਕਹਿੰਦੀ ਆਹ ਲੈ ਭੈਣ ਆ ਪਹਿਲਾਂ ਰੱਖੜੀ ਤੂੰ ਬੰਨ ਦੇ ਦੇ ਕਹਿੰਦੀ ਨਹੀਂ ਤੂੰ ਇੱਕ ਮਿੰਟ ਰੁਕ ਉਹ ਕੀ ਕਰਦੀ ਆ ਉਹ ਦੋਵਾਂ ਭੈਣ ਭਰਾਵਾਂ ਨੂੰ ਇੱਕ ਇੱਕ ਰੱਖੜੀ ਫੜਾ ਕੇ ਕਹਿੰਦੀ ਇਹ ਰੱਖੜੀ ਤੁਸੀਂ ਹੁਣ ਮੇਰੇ ਬੰਨੋ ਤਾਂ ਕਿ ਮੈਂ ਜ਼ਿੰਮੇਵਾਰੀ ਲਵਾਂ ਕਿ ਮੈਂ ਤੁਹਾਨੂੰ ਹੋਰ ਚੰਗੀ ਤਰ੍ਹਾਂ ਪੜ੍ਹਾ ਸਕਾਂ ਤੁਹਾਡੇ ਖਰਚੇ ਸਹਿ ਸਕਾਂ ਸੋ ਸੇਖੋ ਸਾਹਿਬ ਜ਼ਮਾਨਾ ਬਦਲ ਗਿਆ ਆ ਹੁਣ ਇਕੱਲੇ ਭਰਾਵਾਂ ਦੇ ਰੱਖੜੀ ਨਹੀਂ ਬੰਨੀ ਜਾਂਦੀ ਹੁਣ ਭੈਣਾਂ ਵੀ ਭੈਣਾਂ ਤੋਂ ਰੱਖੜੀ ਬਣਾ ਲੈਂਦੀਆਂ ਆ ਅਤੇ ਇੱਕ ਦੂਜੀ ਦਾ ਪਿਆਰ ਅਤੇ ਸਤਿਕਾਰ ਅਤੇ ਇੱਕ ਦੂਜੀ ਲਈ ਮਰ ਮਿਟਣ ਲਈ ਜਦੋਂ ਤਿਆਰ ਹੋ ਜਾਂਦੀਆਂ ਆ ਭੈਣਾਂ ਭਾਵੇਂ ਛੋਟੀਆਂ ਹੋਣ ਵੱਡੀਆਂ ਹੋਣ ਭਰਾ ਵੱਡਾ ਹੋਵੇ ਜਾਂ ਛੋਟਾ ਹੋਵੇ ਗੱਲ ਜ਼ਿੰਮੇਵਾਰੀ ਦੀ ਆ ਵੀ ਜ਼ਿੰਮੇਵਾਰੀ ਕੌਣ ਲੈਣੀ ਚਾਹੁੰਦਾ ਆ ਸੋ ਪਰਮਾਤਮਾ ਕਰੇ ਜਿਨ੍ਹਾਂ ਭੈਣਾਂ ਦੇ ਭਰਾ ਹੈਗੇ ਆ ਉਹ ਵੀ ਖੁਸ਼ੀ ਵਸਣ ਅਤੇ ਜਿਹੜੀਆਂ ਭੈਣਾਂ ਭਰਾਵਾਂ ਦੇ ਥਾਂ ਪੁੱਤ ਬਣ ਕੇ ਪਿਓ ਨਾਲ ਖੜੀਆਂ ਹੁੰਦੀਆਂ ਉਹ ਵੀ ਖੁਸ਼ੀ ਵਸਣ ਮੇਰੀ ਇਹ ਕਮਨਾ
0: ਕਿਆ ਬਾਤ ਕਿਆ ਬਾਤ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਅਤੇ ਇਹ ਕਹਾਣੀ ਸੱਚੀ ਹੈ ਕਿ ਕਹਾਣੀ ਕਹਾਣੀ ਹੈ
1: ਦੇਖੋ ਮੈਂ ਫੇਸਬੁੱਕ ਤੋਂ ਪੜ੍ਹੀ ਆ ਤੇ ਕਹਾਣੀ ਕਹਾਣੀ ਹੋਣੀ ਆ
0: ਦੇਖੋ ਮੈਂ ਤਾਂ ਕਹਿੰਦਾ ਹੁੰਦਾ ਕਹਾਣੀ ਸੱਚੀ ਵੀ ਹੁੰਦੀ ਹੈ ਬਣਾਈ
1: ਹੋਵੇ ਚਾਹੇ ਸੱਚੀ ਹੋਵੇ
0: ਕਿਉਂਕਿ ਇਹ ਕੋਈ ਸੱਚ ਦੇ ਪਹਿਲੂ ਨੂੰ ਦੱਸਦੀ ਆ
1: ਕਿਤੇ ਤੇ ਉਹ ਘਟਨਾ ਵਾਪਰੀ ਆ ਨਾ
0: ਤੇ ਕਹਾਣੀ ਫਿਰ ਕਹਾਣੀ ਤੇ ਕਹਾਣੀ ਹੁੰਦੀ ਹੈ
1: ਕਹਾਣੀ ਤੇ
0: ਚਲੋ ਬਹੁਤ ਅੱਛਾ ਮੈਂ ਸਮਝ ਗਿਆ ਵੀ ਤੁਸੀਂ ਜੋ ਕਹਿਣਾ ਚਾਹ ਰਹੇ ਆ ਇਹ ਸਿਰਫ ਇੱਕ ਧਾਗਾ ਨਹੀਂ ਹੈਗਾ
1: ਇਹ
0: ਪਿਆਰ ਵੀ ਨਹੀਂ ਹੈਗਾ ਇੱਕ ਜ਼ਿੰਮੇਵਾਰੀ ਹੈ
1: ਜ਼ਿੰਮੇਵਾਰੀ ਵੀ
0: ਠੀਕ ਹੈ ਕਿ ਕਹਾਣੀ ਕਹਾਣੀ ਹੈ
1: ਦੇਖੋ ਮੈਂ ਫੇਸਬੁੱਕ ਤੋਂ ਪੜ੍ਹੀ ਆ ਤੇ ਕਹਾਣੀ ਕਹਾਣੀ ਹੋਣੀ ਆ
0: ਦੇਖੋ ਮੈਂ ਤਾਂ ਕਹਿੰਦਾ ਹੁੰਦਾ ਕਹਾਣੀ ਸੱਚੀ ਵੀ ਹੁੰਦੀ ਹੈ
1: ਬਣਾਈ ਹੋਵੇ ਚਾਹੇ ਸੱਚੀ ਹੋਵੇ
0: ਕਿਉਂਕਿ ਇਹ ਕੋਈ ਸੱਚ ਦੇ ਪਹਿਲੂ ਨੂੰ ਦੱਸਦੀ ਆ
1: ਕਿਤੇ ਤੇ ਉਹ ਘਟਨਾ ਵਾਪਰੀ ਆ ਨਾ
0: ਤੇ ਕਹਾਣੀ ਫਿਰ ਕਹਾਣੀ ਤੇ ਕਹਾਣੀ ਹੁੰਦੀ ਹੈ
1: ਕਹਾਣੀ ਤੇ
0: ਚਲੋ ਬਹੁਤ ਅੱਛਾ ਮੈਂ ਸਮਝ ਗਿਆ ਵੀ ਤੁਸੀਂ ਜੋ ਕਹਿਣਾ ਚਾਹ ਰਹੇ ਆ

0: ਅੱਗੇ ਜਾ ਕੇ ਫਿਰ ਇਹਦੇ ਇਹਦਾ ਕਲਾਈਮੈਕਸ ਹੋਰ ਤਰ੍ਹਾਂ ਵੀ ਹੈਗਾ
1: ਹਾਂਜੀ
0: ਉਹ ਕੁੜੀ ਸਾਰੀ ਉਮਰ ਵਿਆਹ ਨਹੀਂ ਕਰਾਉਂਦੀ ਮੈਂ ਕਈ ਵੇਖਿਆ ਵੀ ਕਈ ਵਾਰੀ ਫਿਰ ਉਹ ਜਦੋਂ ਮੁੰਡੇ ਕੁੜੀ ਵਹਿ ਜਾਂਦੇ ਆ ਉਹ ਆਪਣੀ ਜਗ੍ਹਾ ਚਲੇ ਜਾਂਦੇ ਉਹ ਫਿਰ ਭੂਆ ਦਾ ਰਿਸ਼ਤਾ ਬਣ ਜਾਂਦਾ ਉਹਦੇ ਬੱਚਿਆਂ ਨਾਲ ਜਾਂ ਮਾਸੀ ਦਾ ਬਣ ਗਿਆ ਉਹ ਰਿਸ਼ਤੇ 'ਚ ਮਤਲਬ ਇੱਦਾਂ ਦੀਆਂ ਗੱਲਾਂ ਆਉਂਦੀਆਂ
1: ਮੇਰੇ ਰਿਸ਼ਤੇਦਾਰਾਂ 'ਚ ਵੀ ਸੀ ਉਹ ਪੰਜ ਭੈਣਾਂ ਸੀਗੀਆਂ ਅਤੇ ਜਿਹੜੀ ਦੂਜੇ ਨੰਬਰ ਵਾਲੀ ਭੈਣ ਸੀ ਜਦੋਂ ਉਹਦੇ ਫਾਦਰ ਦੀ ਡੈਥ ਹੋ ਗਈ ਪਹਿਲੀ ਦਾ ਵਿਆਹ ਹੋ ਚੁੱਕਾ ਸੀਗਾ ਦੂਜੇ ਨੰਬਰ ਵਾਲੀ ਨੇ ਆਪਣਾ ਵਿਆਹ ਨਹੀਂ ਕਰਾਇਆ ਉਹਨੇ ਜਿਹੜੀਆਂ ਥੱਲੇ ਤਿੰਨ ਭੈਣਾਂ ਰਹਿ ਗਈਆਂ ਸੀ ਉਹਨਾਂ ਤਿੰਨਾਂ ਦੇ ਵਿਆਹ ਕਰਨ ਤੋਂ ਬਾਅਦ ਆਪਣਾ ਵਿਆਹ ਕਰਾਇਆ ਕਿ ਮੇਰੇ ਸਿਰ 'ਤੇ ਹੁਣ ਮੈਂ ਪਿਓ ਦੀ ਥਾਂ ਅਤੇ ਭਰਾ ਦੀ ਥਾਂ ਉਹ ਜ਼ਿੰਮੇਵਾਰੀ ਨਿਭਾ ਕੇ ਫਿਰ ਉਹ ਕਰਨਾ ਗੱਲ ਤਾਂ ਜ਼ਿੰਮੇਵਾਰੀ ਦੀ ਆ
0: ਦਰਅਸਲ ਜਦੋਂ ਅੱਗੇ ਚੱਲਦੇ ਆ ਨਾ ਜਦੋਂ ਪਹਿਲਾਂ ਵੱਡੇ ਪਰਿਵਾਰ ਹੁੰਦੇ ਸਨ ਅਤੇ ਵੱਡਾ ਭਰਾ ਪਿਓ ਬਰਾਬਰ ਹੁੰਦਾ ਸੀਗਾ ਵੱਡਾ ਭਰਾ ਸਾਰੇ ਸਾਡੇ ਮੇਰੇ ਆਪਣੇ ਪਰਿਵਾਰ 'ਚ ਵੀ ਹੈ
1: ਹਾਂਜੀ
0: ਅਤੇ ਸਾਡੇ ਮਤਲਬ ਮੇਰੇ ਮਾਮੇ ਨੇ ਆਪਣੇ ਜਿਹੜੇ ਸਾਰੇ ਮੇਰੇ ਮਦਰ ਨੂੰ ਚਾਰ ਭੈਣਾਂ ਨੂੰ ਪੜ੍ਹਾਇਆ ਲਿਖਾਇਆ ਤਾਂ ਪਿਓ ਤਾਂ ਬਹੁਤ ਪਹਿਲਾਂ ਛੋਟੇ ਹੁੰਦੇ ਚਲਾ ਗਿਆ ਡੈਥ ਹੋ ਗਈ ਅਤੇ ਪਰ ਵੱਡੇ ਭਰਾ ਨੇ ਮਤਲਬ ਆਪਣੇ ਸਾਰੇ ਪਿਓ ਦੇ ਕੰਮ ਕੀਤੇ
1: ਮੇਰੀ ਜਦੋਂ 10ਵੀਂ ਪਾਸ ਹੋਈ ਆ ਅਤੇ ਮੈਨੂੰ ਕਾਲਜ ਭੇਜਣਾ ਸੀ ਅਤੇ ਮੇਰੇ ਪਿਤਾ ਹੀ ਚਾਹੁੰਦੇ ਸੀ ਕਿ ਮੈਨੂੰ ਕਾਲਜ ਭੇਜਿਆ ਜਾਵੇ ਕਿਉਂਕਿ ਮੇਰੀਆਂ ਵੱਡੀਆਂ ਭੈਣਾਂ ਨੂੰ ਨਹੀਂ ਸੀ ਪੜ੍ਹਾ ਸਕੇ
0: ਜੀ
1: ਫਾਈਨੈਂਸ਼ੀਅਲ ਕੰਸਟ੍ਰੇਂਟਸ ਕਰਕੇ ਅਤੇ ਮੇਰੇ ਜਿਹੜੇ ਬ੍ਰਦਰ ਸੀਗੇ ਭਰਾ ਮੇਰੇ ਵੱਡੇ ਉਹਨਾਂ ਦੀ ਉਸ ਵੇਲੇ ਤੱਕ ਨੌਕਰੀ ਲੱਗ ਗਈ ਸੀ ਅਤੇ ਪਿਤਾ ਜੀ ਦੀ ਖਾਹਿਸ਼ ਨੂੰ ਪੂਰੇ ਕਰਨ ਲਈ ਮੇਰੇ ਭਰਾ ਨੇ ਕਿਹਾ ਸੀਗਾ ਵੀ ਪਿਤਾ ਜੀ ਤੁਸੀਂ ਫਿਕਰ ਨਾ ਕਰੋ ਇਹਦਾ ਸਾਰੀ ਪੜ੍ਹਾਈ ਦਾ ਖਰਚਾ ਜਿਹੜਾ ਉਹ ਮੈਂ ਦਊਂਗਾ
0: ਅਤੇ
1: ਔਰ ਉਹ ਚੀਜ਼ ਜਿਹੜੀ ਆ ਉਹਨਾਂ ਨੇ ਸਾਰੀ ਉਮਰ ਦਿੱਤੀ ਮੈਂ ਹੋਸਟਲਾਂ 'ਚ ਰਹਿ ਕੇ ਪੜ੍ਹੀ ਐੱਮ ਏ ਕੀਤੀ ਬੀ ਏ ਕੀਤੀ ਐੱਮ ਲਿਵ ਕੀਤੀ
0: ਤੁਹਾਡੇ ਭਰਾਵਾਂ ਨੇ ਸਾਰੇ ਖਰਚੇ ਚੱਕੇ
1: ਮੇਰੇ ਭਰਾਵਾਂ ਨੇ ਮੇਰੇ ਖਰਚੇ ਚੱਕ ਲਏ
0: ਕੀ ਬਾਤ ਹੈ ਇਹ ਬਹੁਤ ਵੱਡੀ ਗੱਲ ਹੈ ਜੀ ਤੁਸੀਂ ਵੇਖੋ ਇੱਕ ਮਿਸਾਲ ਹੈ
1: ਸੋ ਮੇਰੇ ਲਈ ਬੜਾ ਮਾਣ ਆ ਮੈਨੂੰ ਆਪਣੇ ਭਰਾਵਾਂ ਤੇ ਵੀ ਤੇ ਆਪਣੀਆਂ ਵੱਡੀਆਂ ਭੈਣਾਂ ਤੇ ਵੀ ਜਿਨ੍ਹਾਂ ਨੇ ਮੇਰਾ ਬਹੁਤ ਸਾਥ ਦਿੱਤਾ
0: ਤੁਸੀਂ ਅੱਜ ਦੀ ਇਹ ਗੱਲਬਾਤ 'ਚ ਰੱਖੜੀ ਦੇ ਇਸ ਤਿਉਹਾਰ ਦਾ ਬਿਲਕੁਲ ਰੁੱਖ ਬਦਲਤਾ ਮੈਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਵੀ ਹੁਣ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਸਾਰਾ ਇੱਕ ਧੇਰੋ ਵੀ ਬਣ ਜਾਂਦੀ ਹੈ ਇੱਕ ਨਵੀਂ ਕਲਾਸ ਆ ਜਾਂਦੀ ਹੈ ਜਿਹੜੀ ਕਹਿੰਦੀ ਹੈ ਵੀ ਰੱਖੜੀ ਸਾਡਾ ਤਿਉਹਾਰ ਹੀ ਨਹੀਂ ਹੈ ਇਹ ਫਲਾਣਾ ਆ ਇਹ ਢੀਂਗਰਾ ਆ ਹੈ ਨਾ ਉਹ ਇਹ ਇਹ ਤਿਉਹਾਰ ਸਿੱਖਾਂ ਦਾ ਨਹੀਂ ਹੈਗਾ ਸਿੱਖ ਆਹ ਨਹੀਂ ਕਰਦੇ ਖਾਲਸੇ ਇੱਦਾਂ ਕਰਦੇ ਆ ਜਾਂ ਕੁਛ ਇਸ ਤਰ੍ਹਾਂ ਆ ਚਲੋ ਕਿਸੇ ਦਾ ਆਪਣਾ ਓਪੀਨੀਅਨ ਹੋ ਸਕਦਾ ਪਰ ਜਦੋਂ ਦੂਜਿਆਂ ਦੇ ਥੋਪਦੇ ਆ ਉਹ ਫਿਰ ਸਾਨੂੰ ਲੱਗਦਾ ਵੀ ਤੁਸੀਂ ਤਕੀਦ ਨਾ ਕਰੋ ਉਹ ਹਰ ਜ਼ਿੰਦਗੀ ਦਾ ਇੱਕ ਉਹਦਾ ਆਪਣਾ ਪਰਸਪੈਕਟਿਵ ਹੈ
1: ਦੇਖੋ
0: ਤੁਸੀਂ ਜਿਹੜੀ ਅੱਜ ਗੱਲ ਕਰ ਰਹੇ ਹੋ ਇੱਕ ਬਿਲਕੁਲ ਨਵਾਂ ਨਵਾਂ ਪੱਖ ਹੈ ਉਹਦਾ ਔਰ ਜ਼ਿੰਮੇਵਾਰੀ ਜਿਹੜੀ ਗੱਲ ਮੈਂ ਸਮਝਦਾ ਗੱਲ ਤਾਂ ਅੱਗੇ ਦੀ ਨਹੀਂ ਹੈ ਗੱਲ ਉਹ ਜ਼ਿੰਮੇਵਾਰੀ ਦਾ ਅਹਿਸਾਸ ਦੀ ਹੈ
1: ਹਾਂ ਰਿਸ਼ਤੇ ਮੰਨਣ ਦੀ ਗੱਲ ਆ ਜਿਹੜਾ ਮੰਨ ਲਵੇ ਉਹਦੇ ਲਈ ਸਭ ਕੁਝ ਆ ਜਿਹੜਾ ਨਕਾਰ ਦੇਵੇ ਉਹ ਸਕੇ ਭਰਾ ਵੀ ਫਿਰ ਜਿਹੜੇ ਆ ਭੈਣਾਂ ਦੇ ਦੁਸ਼ਮਣ ਬਣ ਜਾਂਦੇ ਆ ਭੈਣਾਂ ਭਰਾਵਾਂ ਦੀਆਂ ਦੁਸ਼ਮਣ ਬਣ ਜਾਂਦੀਆਂ ਜਦੋਂ ਉਹਨਾਂ ਕੋਲੋਂ ਜਾਇਦਾਦਾਂ ਬਣਾਉਣ ਆ ਜਾਂਦੀਆਂ ਆ ਇਹ ਤੇ ਰਿਸ਼ਤਿਆਂ ਦੀ
0: ਹਾਂਜੀ ਹਾਂਜੀ
1: ਪਹਿਚਾਣ ਆ
0: ਬਹੁਤ ਗੱਲਾਂ ਹੋਈਆਂ ਜੀ ਕਿਆ ਬਾਤ ਹੈ ਕਿਆ ਬਾਤ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਚਲੋ ਅਤੇ ਰੱਖੜੀ ਦੇ ਇਸ ਤਿਉਹਾਰ 'ਤੇ ਦੁਨੀਆਂ ਦੀਆਂ ਸਾਰੀਆਂ ਭੈਣਾਂ ਭਰਾਵਾਂ ਨੂੰ ਉਹਨਾਂ ਦੇ ਆਪਸੀ ਰਿਸ਼ਤੇ ਬਣੇ ਰਹਿਣ
1: ਸਾਡੇ ਵੱਲੋਂ ਅਤੇ
0: ਸਾਂਝ ਬਣੇ ਅਤੇ ਜਿਹੜੀ ਮੈਂ ਗੱਲ ਉਹ ਤੋਹਫੇ ਦੀ ਇਸ ਕਰਦਾ ਹੈ ਵੀ ਹੁਣ ਜਿਹੜਾ ਯੁੱਗ ਬਣ ਗਿਆ ਨਾ ਇਸ ਮਟੀਰੀਅਲਿਸਟਿਕ ਮਾਰਕੀਟ ਓਰੀਐਂਟਡ ਵਰਲਡ 'ਚ
1: ਬਿਲਕੁਲ
0: ਜਿਹਨੂੰ ਮੈਂ ਕਹਿੰਦਾ ਖੁੱਲ੍ਹੀ ਮੰਡੀ ਦੇ ਦੌਰ 'ਚ ਹਰ ਚੀਜ਼ ਨੂੰ ਤੋਹਫੇ ਨਾਲ ਅਸੀਂ ਜੋੜ ਦਿੱਤਾ ਗਿਆ
1: ਕਿਉਂਕਿ ਉਹ ਬਹਾਨਾ
0: ਇਹਨੇ ਹੈ ਨਹੀਂ ਪਰ ਚਲੋ
1: ਇੰਨੀ ਲੋੜ ਨਹੀਂ
0: ਇੱਕ ਰਿਵਾਜ਼ ਹੈ ਹਾਂ
1: ਇੰਨੀ ਲੋੜ
0: ਹੁੰਦੀ
1: ਨਹੀਂ
0: ਪਰ ਅਜੇ ਵੀ ਜਿਹੜੇ ਜੇ ਰਿਸ਼ਤੇ ਚੰਗੇ ਨੇ ਉੱਥੇ ਤੋਹਫਾ ਵਿੱਚ ਨਹੀਂ ਆਉਂਦਾ
1: ਮੈਨੂੰ ਯਾਦ ਆ ਕਿ ਮੇਰੇ ਜਿਹੜੇ ਮਾਮਾ ਜੀ ਸੀ ਇੱਕ ਉਹ ਮੇਰੀ ਮਾਂ ਨੂੰ ਇੱਕ ਨਵਾਂ 1 ਰੁਪਈਏ ਦਾ ਨੋਟ ਰੱਖੜੀ ਵਾਲੇ ਦਿਨ ਜ਼ਰੂਰ ਦਿੰਦੇ ਸੀ 1 ਰੁਪਈਏ ਦਾ ਨਵਾਂ ਨੋਟ ਲੈ ਕੇ ਉਹ ਜ਼ਰੂਰ ਦੇਣਾ ਉਹਦੇ ਨਾਲ ਹੀ ਕੋਈ 100 ਨਹੀਂ ਕੋਈ 50 ਨਹੀਂ ਕੋਈ ਕੁਛ ਨਹੀਂ
0: ਉਹ ਲੱਕੀ ਨੋਟ ਹੁੰਦਾ ਸੀ
1: ਉਹ 1 ਲੱਕੀ ਨੋਟ ਹੁੰਦਾ ਸੀ
0: ਕੀ ਬਾਤ ਹੈ ਕੀ ਬਾਤ ਬਹੁਤ ਵਧੀਆ ਜੀ ਅਤੇ ਬਹੁਤ ਖੂਬਸੂਰਤ ਗੱਲ ਚੱਲ ਰਹੀ ਹੈ ਅਤੇ ਹੁਣ ਮੈਨੂੰ ਗਾਣਾ ਤਾਂ ਸ਼ਾਇਦ ਰੋਮਾਂਟਿਕ ਹੀ ਸੁਣਨ ਦਾ ਸ਼ਰਮਾ ਦਾ ਸਾਡੀ ਯਾਦ ਅਤੇ ਰੱਖੜੀ ਦੀ ਗੱਲ ਹੈ ਅਤੇ ਗਾਣਾ ਸੁਣਦੇ ਹਾਂ ਅਤੇ ਪ੍ਰੋਗਰਾਮ ਅੱਗੇ ਕਰਦੇ ਹਾਂ ਜੀ

ਗੱਲਾਂ ਚੋ ਗੱਲ ਦੇ ਪ੍ਰੋਗਰਾਮ ਦੇ ਤੀਜਾ ਸੈਗਮੈਂਟ ਜਿਹਦੇ ਵਿੱਚ ਅਸੀਂ ਅੱਜ ਕੱਲ ਜੋ ਗੀਤਾਂ ਸੰਗੀਤਾਂ 'ਚ ਹੋ ਰਿਹਾ ਉਹਦਾ ਜ਼ਿਕਰ ਵੀ ਕਰਦੇ ਹਾਂ ਅਤੇ ਅੱਜ ਦੇ ਇਹਨਾਂ ਸਟੂਡੀਓ ਦੇ ਵਿੱਚ ਮੇਰੇ ਦੋ ਪ੍ਰਾਹੁਣੇ ਸੀਗੇ ਡਾਕਟਰ ਹਰਜਿੰਦਰ ਸਿੰਘ ਜੀ ਅਤੇ ਪਰਮਜੀਤ ਕੌਰ ਹੋਣਾ ਨੇ ਸਾਡੇ ਨਾਲ ਸਾਂਝ ਪਾਈ ਅਤੇ ਉਹ ਆਸ ਕਰਦੇ ਹਾਂ ਕਿ ਉਹ ਆਉਂਦੇ ਦਿਨਾਂ ਦੇ ਵਿੱਚ ਵੀ ਸਾਡੇ ਨਾਲ ਆਉਂਦੇ ਜਾਂਦੇ ਰਹਿਣਗੇ ਅਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੇ ਇਸ ਰੂਹਾਨੀ ਸਫ਼ਰ ਦੀ ਉਹਨਾਂ ਦੇ ਲੰਬੇ ਤਜ਼ਰਬੇ 'ਚੋਂ ਸਾਡੇ ਨਾਲ ਕੁਛ ਜਿਹੜੇ ਉਹਨਾਂ ਜ਼ਿੰਦਗੀ ਦੇ ਖਾਸ ਖਾਸ ਨਿਚੋੜ ਨੇ ਅਸੀਂ ਦਰਸ਼ਕਾਂ ਨਾਲ ਸਾਂਝੇ ਕਰਦੇ ਰਹਾਂਗੇ ਹੁਣੇ ਹੁਣੇ ਜਿਹੜੀ ਤੁਸੀਂ ਬੀਟ ਸੁਣੀ ਅਤੇ ਮੈਂ ਪਹਿਲਾਂ ਵੀ ਕਹਿੰਦਾ ਇਹ ਬੀਟ ਬਨੌਟੀ ਬੁੱਧੀ ਰਾਹੀਂ ਬਣਾਈ ਗਈ ਹੈ ਇਹ ਮੈਂ ਆਪ ਬਣਾਈ ਇਹਦੇ ਕਿਤੇ ਸੰਗੀਤ ਦੇ ਵਿੱਚ ਨਾ ਮੇਰਾ ਕੋਈ ਗੀਤ ਲੱਗਾ ਨਾ ਗਾਣਾ ਲੱਗਾ ਦੁਨੀਆ ਬਦਲ ਰਹੀ ਹੈ ਅਤੇ ਇਸ ਬਦਲਦੀ ਦੁਨੀਆ ਦੇ ਵਿੱਚ ਜੇ ਜੋ ਅਸੀਂ ਅੱਗੇ ਵੱਧ ਰਹੇ ਹਾਂ ਸਾਡੇ ਜਿਉਣ ਦੇ ਢੰਗ ਤਰੀਕੇ ਵੀ ਨਵੇਂ ਨਵੇਂ ਲੱਗੀ ਜਾਂਦੇ ਆ ਅਤੇ ਹੁਣ ਆਉਂਦੇ ਦਿਨਾਂ ਦੇ ਵਿੱਚ ਕੀ ਹੋਵੇਗਾ ਇਸ ਗੱਲ ਦਾ ਕੋਈ ਜ਼ਿਕਰ ਅਸੀਂ ਨਹੀਂ ਕਰ ਸਕਦੇ ਪਰ ਸਾਡਾ ਜਦੋਂ ਫੋਕ ਲੋਕ ਗੀਤ ਹੁੰਦੇ ਸੀ ਲੋਕ ਗੀਤਾਂ ਤੋਂ ਬਾਅਦ ਅਸੀਂ ਜਿੱਥੇ ਇੱਕ ਪਾਸੇ ਸਾਡੇ ਰਵਾਇਤੀ ਸਾਜ਼ਾਂ ਨਾਲ ਗੀਤ ਗਾਉਂਦੇ ਸਨ ਉਸ ਤੋਂ ਬਾਅਦ ਉਹ ਪੌਪ ਮਿਊਜ਼ਿਕ ਆ ਗਿਆ ਪੌਪ ਮਿਊਜ਼ਿਕ ਆਉਣ ਦੇ ਨਾਲ ਬੜੀ ਜਿਹੜੀ ਤੇਜ਼ ਗਤੀ ਵਿੱਚ ਸੰਗੀਤ ਜਿਹੜਾ ਆਇਆ ਤੇਜ਼ ਗਤੀ ਵਿੱਚ ਸੰਗੀਤ ਆਇਆ ਅਤੇ ਉਹ ਸੰਗੀਤ ਦੇ ਨਾਲ ਨਾਲ ਦੁਨੀਆ ਬਦਲਦੀ ਗਈ ਪਰ ਹੁਣ ਜਿਸ ਤਰ੍ਹਾਂ ਜ਼ਮਾਨਾ ਬਦਲ ਰਿਹਾ ਇਸ ਜ਼ਮਾਨੇ ਦੇ ਬਦਲਦੇ ਨਾਲ ਨਾਲ ਹੋ ਸਕਦਾ ਕਿ ਅਸੀਂ ਆਉਂਦੇ ਦਿਨਾਂ ਦੇ ਵਿੱਚ ਕੁਛ ਇਹੋ ਜਿਹੇ ਗੀਤ ਸੁਣੀਏ ਕਿ ਜਿਹਦੇ ਵਿੱਚ ਸਾਨੂੰ ਬੰਦਿਆਂ ਨੇ ਉਹ ਗੀਤ ਗਾਏ ਨਾ ਹੋਣ ਮਸ਼ੀਨਾਂ ਗੀਤ ਗਾਉਂਦੀਆਂ ਹੋਣ

ਇੱਕ ਹੀ ਦਾ ਮਿਊਜ਼ਿਕ ਤੁਸੀਂ ਸੁਣ ਰਹੇ ਹੋ ਨਾਲ ਹੀ ਜਦੋਂ ਮੈਂ ਗੱਲ ਕਰਦਾ ਕਿ ਅਜੋਕੇ ਹੁਣ ਨਵੇਂ ਵਣਗੀ ਗੀਤ ਆ ਰਹੇ ਆ ਅਤੇ ਇਹ ਸੁਣੋ ਇੱਕ ਪੁਰਾਣਾ ਗੀਤ ਹੈ ਅਤੇ ਏ ਆਈ ਨੇ ਬਨੌਟੀ ਬੁੱਧੀ ਨੇ ਕਿਸ ਤਰ੍ਹਾਂ ਉਹਨੂੰ ਨਵੇਂ ਰਵਾਨਗੀ ਵਿੱਚ ਸਾਡੇ ਸਾਹਮਣੇ ਪੇਸ਼ ਕੀਤਾ ਹੈ

ਤੁਸੀਂ ਸੁਣ ਰਹੇ ਹੋ ਗੱਲਾਂ ਚੁਕਲ ਪ੍ਰੋਗਰਾਮ ਮੈਂ ਹਾਂ ਬਿੱਕੀ ਸਿੰਘ ਅਜੋਕੇ ਯੁੱਗ ਦੀਆਂ ਬਦਲ ਰਹੀਆਂ ਗੱਲਾਂ ਦੇ ਵਿੱਚ ਅਸੀਂ ਜਿਹੜਾ ਬਨੌਟੀ ਬੁੱਧੀ ਨਾਲ ਬਣੇ ਗੀਤ ਨੇ ਆਰਟੀਫਿਸ਼ਲ ਇੰਟੈਲੀਜੈਂਸ ਦਾ ਸੰਗੀਤ ਪੰਜਾਬੀ ਕਿਸ ਤਰ੍ਹਾਂ ਦਾ ਆ ਉਹਦੀਆਂ ਕੁਛ ਵਣਗੀਆਂ ਤੁਹਾਡੇ ਨਾਲ ਸਾਂਝ ਪਾਈ ਹੈ ਅਤੇ ਇਹੋ ਜਿਹੇ ਪ੍ਰੋਗਰਾਮ ਹੋਰ ਜੇ ਕੋਈ ਗੀਤ ਹੋਣ ਜਿਨ੍ਹਾਂ ਨੂੰ ਅਸੀਂ ਅੱਗੇ ਗੱਲ ਕਰ ਸਕਦੇ ਹਾਂ ਜ਼ਿਕਰ ਕਰ ਸਕਦੇ ਹਾਂ ਉਹ ਵੀ ਤੁਹਾਡੇ ਨਾਲ ਆਉਂਦੇ ਕੁਛ ਦਿਨਾਂ ਦੇ ਵਿੱਚ ਸਾਂਝਾ ਪਾਉਂਦੀਆਂ ਰਹਾਂਗੇ।

0: ਗੱਲਾਂ ਜੁਗਲ ਪ੍ਰੋਗਰਾਮ ਤੁਸੀਂ ਹਰ ਰੋਜ਼ ਮੰਗਲਵਾਰ 6 ਤੋਂ 8 ਸੁਣਦੇ ਹੋ ਤੇ ਪ੍ਰੋਗਰਾਮ ਦਾ ਇਹ ਆਖਰੀ ਗੀਤ ਸੀਗਾ ਤੇ ਇਸ ਪ੍ਰੋਗਰਾਮ ਨੂੰ ਦੁਬਾਰਾ ਤੁਸੀਂ pvfm.org.au ਤੇ ਸੁਣ ਸਕਦੇ ਹੋ ਵਿੱਕੀ ਸਿੰਘ ਨਾਲ ਸਾਂਝ ਪਾ ਸਕਦੇ ਹੋ ਇਸ ਪ੍ਰੋਗਰਾਮ ਨੂੰ ਸੁਣਨ ਲਈ ਮੇਰੇ ਸੋਸ਼ਲ ਮੀਡੀਆ ਫੇਸਬੁੱਕ ਹੈਂਡਲ ਤੇ ਵੀ ਤੁਸੀਂ ਆ ਕੇ ਗੱਲ ਕਰ ਸਕਦੇ ਆ ਗੱਲਾਂ ਜੋ ਅਸੀਂ ਪਰਿਵਾਰ 'ਚ ਬਹਿ ਕੇ ਕਰ ਸਕਦੇ ਹਾਂ ਕੋਈ ਖਾਸ ਮੁੱਦੇ ਜਿਨ੍ਹਾਂ 'ਤੇ ਅਸੀਂ ਚਰਚਾ ਕਰਦੇ ਰਹਾਂਗੇ ਅਤੇ ਆਲੇ ਦੁਆਲੇ ਦੇ ਜੋ ਹਾਲਾਤ ਨੇ ਉਹਨਾਂ 'ਚ ਜਿਹੜੇ ਕੋਈ ਅਹਿਮ ਗੱਲਾਂ ਨੇ ਗੱਲਾਂ ਬਹੁਤ ਹੁੰਦੀਆਂ ਨੇ ਪਰ ਕੁਛ ਗੱਲਾਂ ਜਿਨ੍ਹਾਂ ਨੂੰ ਵਿਚਾਰਿਆ ਜਾਣਾ ਚਾਹੀਦਾ ਉਹਦੀ ਸਾਂਝ ਅਸੀਂ ਤੁਹਾਡੇ ਨਾਲ ਪਾ ਕੇ ਖੁਸ਼ੀ ਮਿਲਦੇ ਹਾਂ ਇਹਦੇ ਨਾਲ ਹੀ ਸ਼ੱਬਾ ਖੈਰ ਗੁੱਡ ਨਾਈਟ ਸਤਿ ਸ਼੍ਰੀ ਅਕਾਲ
1: ප්‍රාථමික ළමා ගුරුවරයෙකු හෝ ළමා මඟ පෙන්වන්නෙකු ලෙස ඔබට කුඩා ජීවිත හැටගස්වන්න පුළුවන්. ඔබට ඔබගේ වෘත්තීය ගොඩනගා ගන්නත්, ඔබගේ දැනුම බෙදා ගන්නත් වික්ටෝරියා ප්‍රාන්තයේ ළමයින් සහ පවුල්වල ජීවිතවල දිගු කාලීන බලපෑමක් ඇති කළ හැකිය. ඔබේ වෘත්තීය මාවත හැටගස්වා ගන්න වැඩිදුර දැනගැනීමට vic.gov.au/kinder වෙත පිවිසෙන්න. මෙල්බන්හි වික්ටෝරියානු රජය විසින් අනුමත කර ඇත.
2: Station sponsor.
3: The World at Night on your local station, Plenty Valley FM. On your local station, 88.6 Plenty Valley FM, The World at Night.